FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਵੀਰਵਾਰ ਸ਼ੱਕ ਸੰਵਤ 1948 ਦੇ ਭਾਦੋ ਮਹੀਨੇ ਦੀ 19 ਤਾਰੀਖ ਤੇ ਈਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 10 ਤਾਰੀਖ ਹੈ। ਇਸ ਵੇਲੇ ਸਮਾਂ 5:58 ਤੇ 33 ਸਕਿੰਟ ਦਾ ਹੋ ਰਿਹਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ ਤੇ ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 5:59 ਮਿੰਟ ਤੇ 36 ਸਕਿੰਟ ਦਾ ਹੋ ਰਿਹਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ, 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

5 ਵਜੇ ਕਿਸਾਨ ਵੀਰਾਂ ਲਈ ਪ੍ਰੋਗਰਾਮ ਹੋਏਗਾ ਕਿਸਾਨ ਬਾਣੀ, ਜਿਸ ਤਹਿਤ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਫਲ ਅਤੇ ਅਗਾਂਹ ਵਧੂ ਕਿਸਾਨ ਨਾਲ ਮੁਲਾਕਾਤ ਕਰਵਾਈ ਜਾਏਗੀ। ਤੁਹਾਡੀ ਮੁਲਾਕਾਤੀ ਹੋਣਗੇ ਕੁਲਵਿੰਦਰ ਔਲਖ, ਅਤੇ 5:30 ਵਜੇ ਹੋਏਗਾ ਤੁਹਾਡੇ ਲਈ ਪ੍ਰੋਗਰਾਮ ਗੱਲਾਂ ਚੋਂ ਗੱਲ। 6:20 ਤੇ ਪ੍ਰਾਦੇਸ਼ਿਕ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਣੀ ਲੈ ਕੇ ਆਉਣਗੇ ਨੂਰਦੀਪ ਕੌਰ ਅਤੇ ਅਮਨਦੀਪ ਕੌਰ। 7:00 ਦਾ ਸਮਾਂ ਹਮੇਸ਼ਾ ਦੀ ਤਰ੍ਹਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੇ ਦਾ, ਜਿਸ ਦੌਰਾਨ 7:30 ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣੋਗੇ, ਅਤੇ 7:40 ਤੇ ਆਕਾਸ਼ਵਾਣੀ ਦਿੱਲੀ ਤੋਂ ਕਮੈਂਟਰੀ ਦਾ ਸਿੱਧਾ ਪ੍ਰਸਾਰਣ, ਜਿਹੜਾ ਕਿ ਵੁਮੈਨ ਏਸ਼ੀਆ ਕੱਪ T20 ਕ੍ਰਿਕਟ ਟੂਰਨਾਮੈਂਟ ਚੱਲ ਰਿਹਾ, ਉਸ ਦੀ ਤੁਸੀਂ ਅੱਖੋ ਦੇਖੀ ਹਾਲ ਸੁਣੋਗੇ। 8:45 ਤੇ ਹਿੰਦੀ ਵਿੱਚ ਖਬਰਾਂ, ਸਮਾਚਾਰ ਸੰਧਿਆ 9:00 ਅੰਗਰੇਜ਼ੀ ਵਿੱਚ ਖਬਰਾਂ, ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 9:15 ਤੋਂ ਬਾਅਦ ਦੁਬਾਰਾ ਕ੍ਰਿਕਟ ਦੀ ਕਮੈਂਟਰੀ ਜਾਰੀ ਰਹੇਗੀ। ਗਿਆਰਾਂ ਵਜੇ ਹੋ ਜਾਏਗੀ ਜੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਜਾਣਕਾਰੀ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ। ਤੁਸੀਂ ਟਿਊਨ ਕੀਤਾ ਹੋਇਆ 101.1 ਮੈਗਾਹਰਟਸ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 6:15 ਦਾ ਹੋ ਰਿਹਾ, ਤੇ ਇਹ ਵੇਲਾ ਹੈ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ।

ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਜਿਸ ਨੂੰ ਗਾ ਰਹੇ ਸਨ ਭਾਈ ਸਤਵਿੰਦਰ ਸਿੰਘ ਤੇ ਭਾਈ ਹਰਵਿੰਦਰ ਸਿੰਘ ਰਾਗੀ ਤੇ ਉਹਨਾਂ ਦਾ ਰਾਗੀ ਜੱਥਾ। ਪ੍ਰੋਗਰਾਮ ਚੱਲ ਰਿਹਾ ਜੀ ਅੰਮ੍ਰਿਤ ਵੇਲਾ ਸਮਾਂ ਇਸ ਵੇਲੇ 6:32 ਤੇ 50 ਸਕਿੰਟ ਦਾ ਹੋ ਚੁੱਕਿਆ ਤੇ ਆਓ ਪ੍ਰੋਗਰਾਮ ਦੇ ਤਹਿਤ ਅਗਲਾ ਸ਼ਬਦ ਸਰਵਣ ਕਰਦੇ ਹਾਂ ਜਿਸ ਦੇ ਵਿੱਚ ਆਵਾਜ਼ ਹੈ ਸੋਨੂੰ ਨਿਗਮ ਦੀ।

ਧਾਰਮਿਕ ਗੀਤ ਤੁਸੀਂ ਸਰਵਣ ਕਰ ਰਹੇ ਸੀ, ਆਵਾਜ਼ ਸੀ ਦਲਜੀਤ ਦੋਸਾਂਝ ਦੀ। ਸਮਾਂ ਇਸ ਵੇਲੇ 6:41 ਦਾ ਹੋ ਚੁੱਕਿਆ। ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲਾ ਆਓ। ਪ੍ਰੋਗਰਾਮ ਦੇ ਤਹਿਤ ਸਾਈਂ ਵਿਦਿਆਰਥੀਆਂ ਦੁਆਰਾ ਗਾਇਆ ਹੋਇਆ ਇੱਕ ਸਾਈਂ ਭਜਨ ਸਰਵਣ ਕਰਦੇ ਹਾਂ।

ਤੁਸੀਂ ਸਰਵਣ ਕਰ ਰਹੇ ਸੀ ਕਬੀਰ ਜੀ ਦੇ ਦੋਹੇ ਇਸ ਵੇਲੇ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਹੁਣ ਤੁਸੀਂ ਸਰਵਣ ਕਰੋਗੇ ਹਰੀ ਓਮ ਸ਼ਰਨ ਦੀ ਆਵਾਜ਼ ਦੇ ਵਿੱਚ ਇਹ ਧਾਰਮਿਕ ਰਚਨਾ।

ਲਤਾ ਮੰਗੇਸ਼ਕਰ, ਉਦਿਤ ਨਾਰਾਇਣ ਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਤੁਸੀਂ ਸਰਵਣ ਕਰ ਰਹੇ ਸੀ ਇਹ ਭਗਤੀ ਰਚਨਾ। ਤੇ ਆਓ ਭਗਤੀ ਰਚਨਾ ਸਰਵਣ ਕਰਦੇ ਹਾਂ ਅਸ਼ੋਕ ਖੋਸਲਾ, ਮੁਰਲੀਧਰ ਤੇ ਘਨਸ਼ਿਆਮ ਦੀਆਂ ਆਵਾਜ਼ਾਂ ਦੇ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਮਾਂ ਇਸ ਵੇਲੇ 7 ਵਜੇ ਦਾ ਹੈ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸਜਰੀ ਸਵੇਰ।

ਜਾਂਦਾ ਤੇ ਦਿਨ ਵੀਰਵਾਰ ਨੂੰ ਸਿਲਸਿਲਾ ਸ਼ੁਰਲੀਆਂ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਵਾਂਗੇ। ਨਾਲ ਹੀ ਪ੍ਰੋਗਰਾਮ ਦੇ ਵਿੱਚ ਹੋਏਗਾ ਬਹੁਤ ਸਾਰਾ ਗੀਤ ਸੰਗੀਤ, ਅੱਜ ਦਾ ਖੂਬਸੂਰਤ ਵਿਚਾਰ, ਅੱਜ ਦੇ ਦਿਨ ਦੀਆਂ ਖਾਸ ਖਾਸ ਗੱਲਾਂ ਤੇ ਪ੍ਰੋਗਰਾਮ ਦਾ ਅਖੀਰ ਕਰਾਂਗੇ ਅਖਬਾਰੀ ਸੁਰਖੀਆਂ ਦੇ ਨਾਲ। ਪਰ ਪ੍ਰੋਗਰਾਮ ਦਾ ਆਗਾਜ਼ ਹਮੇਸ਼ਾ ਦੀ ਇੱਕ ਤਰ੍ਹਾਂ ਕਰਾਂਗੇ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ। ਕਹਿੰਦੇ ਜੀ, ਖੁਸ਼ ਰਹਿਣਾ ਹੋ ਤੋ ਆਪਣੀ ਫਿਤਰਤ ਮੇ ਇੱਕ ਬਾਤ ਸ਼ੁਮਾਰ ਕਰ ਲੋ, ਨਾ ਮਿਲੇ ਕੋਈ ਆਪਣੇ ਜੈਸਾ ਤੋ ਫਿਰ ਖੁਦ ਸੇ ਹੀ ਪਿਆਰ ਕਰ ਲੋ।

0: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
1: प्रोग्राम संबंधी सूचना। आज शाम 5:30 बजे प्रोग्राम हेलो डॉक्टर दा साडा विषय रहेगा छाती अते सांस दी बीमारियां, कारण, लक्षण ते इलाज। इस विषय ते जानकारी देने लई साडे स्टूडियो विच हाजिर होणगे डॉक्टर अंचल जैन अते इन्हां नाल गलबात करनगे सुनीता सोनी। जिन्हां श्रोतियां ने इस विषय बारे कोई भी गलबात करनी होवे, ओ साडे स्टूडियो दे फोन नंबर 0164-2240-331 ते कॉल कर सकदे ने। सो सुनना ना भूलना अज शाम 5:30 बजे प्रोग्राम हेलो डॉक्टर। इस प्रोग्राम दे स्पॉन्सर ने बडियाल हॉस्पिटल बीबी वाला रोड बठिंडा।
2: ਤੈਨੂੰ ਕਾਲਜ ਦਾ ਸਮਾਂ ਯਾਦ ਹੈ?
3: ਓਏ ਕਾਲਜ ਦੀਆਂ ਯਾਦਾਂ ਛੱਡੋ, ਬਹੁਤ ਸਾਰੀਆਂ ਚੀਜ਼ਾਂ ਮੈਂ ਭੁੱਲ ਗਿਆ। ਉਦੋਂ ਤਾਂ ਬੈਂਕ ਖਾਤਾ ਵੀ ਯਾਦ ਨਹੀਂ ਹੈ।
2: ਬੈਂਕ ਖਾਤਾ ਪੁਰਾਣਾ ਹੋਵੇ ਤਾਂ ਪਤਾ ਲੱਗ ਸਕਦਾ ਹੈ?
3: ਕਿੱਥੋਂ ਪਤਾ ਚੱਲੇਗਾ?
2: ਉਦਗਮ ਤੋਂ। RBI ਦੇ ਉਦਗਮ ਪੋਰਟਲ ਤੇ ਰਜਿਸਟਰ ਕਰਕੇ ਲੌਗਇਨ ਕਰੋ ਅਤੇ ਆਪਣੇ ਵੇਰਵੇ ਭਰ ਕੇ 10 ਸਾਲ ਜਾਂ ਇਸ ਤੋਂ ਪੁਰਾਣੇ ਅਕ੍ਰਿਆਸ਼ੀਲ ਖਾਤਿਆਂ ਦੀ ਖੋਜ ਕਰੋ। ਬੈਂਕ ਨਾਲ ਸੰਪਰਕ ਕਰਕੇ ਖਾਤਾ ਕ੍ਰਿਆਸ਼ੀਲ ਕਰੋ।
3: ਅੱਜ ਹੀ ਸਰਚ ਕਰਾਂਗਾ।
2: ਤਾਂ ਅੱਜ ਦੀ ਚਾਹ ਤੇਰੇ ਵੱਲੋਂ।
3: ਹਾਂ।
4: RBI ਕਹਿੰਦਾ ਹੈ
5: ਜਾਣਕਾਰ ਬਣੋ, ਸੁਚੇਤ ਰਹੋ।
6: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
3: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
6: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV/AIDS ਕਿਵੇਂ ਨਹੀਂ ਫੈਲਦਾ। HIV/AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
4: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
7: महंगाई महंगाई, इस महंगाई में सुकून से कौन सो पाएगा?
0: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
8: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੱਜੀ ਸਵੇਰ, ਮੈਂ ਤੁਹਾਡੇ ਨਾਲ ਬਣੀ ਹੋਈ ਹਾਂ। ਸਮਾਂ ਇਸ ਵੇਲੇ 7:10 ਦਾ ਹੋ ਚੁੱਕਿਆ, ਅਤੇ ਚਲੋ ਜੀ ਜਲਦੀ ਨਾਲ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਅੱਜ ਦਾ ਵਿਚਾਰ। ਦੋਸਤੋ ਕਹਿੰਦੇ ਨੇ ਜੇ ਤੁਸੀਂ ਸਫਲਤਾ ਚਾਹੁੰਦੇ ਹੋ ਨਾ, ਤਾਂ ਤੁਹਾਨੂੰ ਉਸ ਲਈ ਲੜਾਈ ਜਿਹੜੀ ਹੈ ਉਹ ਇਕੱਲਿਆਂ ਹੀ ਲੜਨੀ ਪੈਂਦੀ ਹੈ। ਜਿਹੜੀ ਭੀੜ ਹੈ ਉਹ ਤਾਂ ਉਦੋਂ ਆਉਂਦੀ ਹੈ ਜਦੋਂ ਤੁਸੀਂ ਜਸ਼ਨ ਮਨਾਉਣਾ ਹੁੰਦਾ ਹੈ। ਤੇ ਆਸ਼ਾ ਤੁਸੀਂ ਕਦੇ ਨਹੀਂ ਛੱਡਣੀ। ਕੱਲ ਉਹੀ ਦਿਨ ਹੋ ਸਕਦਾ ਹੈ ਜਿਸ ਲਈ ਤੁਸੀਂ ਇੰਤਜ਼ਾਰ ਕਰ ਰਹੇ ਸੀ। ਬਿਲਕੁਲ, ਕਦੇ ਕਦੇ ਜ਼ਿੰਦਗੀ ਦੇ ਵਿੱਚ ਅਸੀਂ ਨਾ ਨਿਰਾਸ਼ ਹੋ ਜਾਂਦੇ ਹਾਂ ਕਿ ਅਸੀਂ ਜਿਸ ਚੀਜ਼ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਉਹ ਸਾਨੂੰ ਮਿਲ ਕਿਉਂ ਨਹੀਂ ਰਹੀ। ਪਰ ਨਹੀਂ ਦੋਸਤੋ, ਨਿਰਾਸ਼ ਨਹੀਂ ਹੋਣਾ, ਕਿਉਂਕਿ ਹੋ ਸਕਦਾ ਆਉਣ ਵਾਲਾ ਸਮਾਂ ਤੁਹਾਡਾ ਹੀ ਹੋਵੇ, ਤੇ ਤੁਸੀਂ ਆਸ ਰੱਖਣੀ ਹੈ, ਰੱਬ ਤੇ ਭਰੋਸਾ ਰੱਖਣਾ, ਤੇ ਬਿਲਕੁਲ ਜੋ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਚਾਹੁੰਦੇ ਹੋ ਉਹ ਪੱਕਾ ਤੁਸੀਂ ਹਾਸਿਲ ਕਰ ਲਓਗੇ। ਤੇ ਵਧਦੇ ਹਾਂ ਜੀ ਸਾਡੇ ਅਗਲੇ ਪੜਾਅ ਵੱਲ। ਤੇ ਅਗਲਾ ਪੜਾਅ ਹੈ ਅੱਜ ਦਾ ਦਿਨ ਕਿਵੇਂ ਖਾਸ ਹੈ। ਜੀ ਅੱਜ ਦਾ ਦਿਨ ਕਿਵੇਂ ਖਾਸ ਹੈ ਮੈਂ ਦੱਸਦੀ ਹਾਂ ਤੁਹਾਨੂੰ। ਅੱਜ ਦੇ ਦਿਨ ਅਸੀਂ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਉਂਦੇ ਹਾਂ। ਆਤਮ ਹੱਤਿਆ, ਜਦੋਂ ਵੀ ਅਸੀਂ ਨਿਰਾਸ਼ ਹੁੰਦੇ ਹਾਂ ਤਾਂ ਬਹੁਤ ਲੋਕ ਕਿਸੇ ਨੂੰ ਦੱਸਦੇ ਨਹੀਂ ਪਰ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਂਦੇ ਆ। ਵੈਸੇ ਤਾਂ ਇਹ ਬਹੁਤ ਗਲਤ ਹੈ, ਬੜੀ ਪਿਆਰੀ ਜ਼ਿੰਦਗੀ ਸਾਨੂੰ ਰੱਬ ਨੇ ਦਿੱਤੀ ਹੈ ਅਤੇ ਉਸ ਨੂੰ ਅਸੀਂ ਹੰਡਾਉਣਾ ਹੈ ਖੁਸ਼ੀ ਨਾਲ। ਅਤੇ ਜੇ ਕੋਈ ਮੁਸ਼ਕਿਲ ਇੱਦਾਂ ਦੀ ਹੈ ਜਿਹੜੀ ਤੁਸੀਂ ਹੱਲ ਨਹੀਂ ਕਰ ਸਕਦੇ, ਆਪਣੇ ਯਾਰਾਂ ਮਿੱਤਰਾਂ ਨਾਲ, ਦੋਸਤਾਂ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ ਅਤੇ ਤੁਹਾਨੂੰ ਹੱਲ ਬਿਲਕੁਲ ਮਿਲ ਜਾਏਗਾ। ਅਤੇ ਇਸੇ ਤਰ੍ਹਾਂ ਦਾ ਇੱਕ ਪ੍ਰਯਾਸ ਸ਼ੁਰੂ ਕੀਤਾ ਹੈ ਜੀ ਇਸ ਵਰਲਡ ਹੈਲਥ ਔਰਗੇਨਾਈਜੇਸ਼ਨ ਯਾਨੀ ਕਿ WHO ਨੇ ਆਤਮ ਹੱਤਿਆ ਦੇ ਵੱਧਦੇ ਮਾਮਲਿਆਂ ਦੇ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਹਨਾਂ ਨੂੰ ਰੋਕਣ ਲਈ ਇਸ ਦਿਨ ਦੀ ਇੱਕ ਸਥਾਪਨਾ ਕੀਤੀ ਹੈ ਕਿ ਇਸ ਦਿਨ ਨੂੰ ਅਸੀਂ ਮਨਾਈਏ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਵੱਧ ਸਕੇ ਕਿ ਉਹਨਾਂ ਨੇ ਆਤਮ ਹੱਤਿਆ ਨਹੀਂ ਕਰਨੀ ਬਲਕਿ ਜ਼ਿੰਦਗੀ ਜੀਣੀ ਹੈ। ਅਤੇ ਨਾਲ ਹੀ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਸੂਸ

ਸੁਸਾਈਡ ਪ੍ਰੀਵੈਂਸ਼ਨ ਦਾ ਸਹਿਯੋਗ ਵੀ ਇਸ ਦਿਨ ਨੂੰ ਮਨਾਉਣ ਦੇ ਵਿੱਚ ਰਿਹਾ। ਜੀ, ਅਤੇ ਨਾਲ ਹੀ ਇਤਿਹਾਸਿਕ ਜੇ ਘਟਨਾਵਾਂ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਹੀ ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਦੇਸ਼ ਦੇ ਪਹਿਲੇ ਕੇਂਦਰੀ ਗ੍ਰਹਿ ਮੰਤਰੀਆਂ ਦੇ ਵਿੱਚੋਂ ਇੱਕ ਗੋਬਿੰਦ ਵੱਲਭ ਪੰਤ ਜੀ ਦਾ ਜਨਮ 10 ਸਤੰਬਰ 1887 ਨੂੰ ਹੋਇਆ ਸੀ। ਅਤੇ ਅੱਜ ਦੇ ਹੀ ਦਿਨ ਸਾਲ 1966 ਦੇ ਵਿੱਚ ਸੰਸਦ ਨੇ ਪੰਜਾਬ ਅਤੇ ਹਰਿਆਣਾ ਦੇ ਪੁਨਰਗਠਨ ਨੂੰ ਮਨਜ਼ੂਰੀ ਦਿੱਤੀ ਸੀ।

ਤੇ ਜਨਮ ਦਿਨ ਦੀ ਅਸੀਂ ਗੱਲ ਕਰ ਰਹੇ ਸੀ, ਜਿਨ੍ਹਾਂ ਜਿਨ੍ਹਾਂ ਦਾ ਅੱਜ ਹੈ ਜੀ ਜਨਮ ਦਿਨ, ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਤੇ ਉਹਨਾਂ ਵਿੱਚੋਂ ਇੱਕ ਨੇ ਜੀ ਅਨੁਰਾਗ ਕਸ਼ਯਪ ਜੀ, ਜਿਹੜੇ ਕਿ ਪ੍ਰਸਿੱਧ ਭਾਰਤੀ ਫਿਲਮ ਨਿਰਦੇਸ਼ਕ ਤੇ ਪਟਕਥਾ ਲੇਖਕ ਨੇ, ਉਹਨਾਂ ਦਾ ਅੱਜ ਹੈ ਜੀ ਜਨਮ ਦਿਨ। ਤੇ ਨਾਲ ਹੀ ਆਰਨਲਡ ਪਾਲਮਰ, ਮਹਾਨ ਪੇਸ਼ੇਵਰ ਗੋਲਫ ਖਿਲਾੜੀ ਹੈ, ਉਹਨਾਂ ਦਾ ਵੀ ਅੱਜ ਦੇ ਦਿਨ ਹੀ ਜਨਮ ਹੋਇਆ ਸੀ। ਤੇ ਨਾਲ ਹੀ ਜੋ ਪੈਰੀ, ਪ੍ਰਸਿੱਧ ਰੌਕ ਬੈਂਡ ਏਰੋ ਸਮਿਥ ਦੇ ਗਿਟਾਰ ਵਾਦਕ, ਉਹ ਵੀ ਅੱਜ ਦੇ ਦਿਨ ਆਪਣਾ ਜਨਮ ਦਿਨ ਮਨਾ ਰਹੇ ਨੇ।

ਤੇ ਜੀ ਇਤਿਹਾਸ ਦੀਆਂ ਹੋਰ ਘਟਨਾਵਾਂ ਦੀਆਂ ਜੇ ਮੈਂ ਗੱਲ ਕਰਾਂ ਤਾਂ 1846 ਦੇ ਵਿੱਚ ਐਲੀਆਸ ਹੋਵੇ ਨੇ ਆਧੁਨਿਕ ਸਿਲਾਈ ਮਸ਼ੀਨ ਦਾ ਪੇਟੈਂਟ ਨਿਵਾਜਿਆ ਸੀ ਅੱਜ ਦੇ ਹੀ ਦਿਨ। ਤੇ 1939 ਦੇ ਵਿੱਚ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਕਨਾਡਾ ਤੇ ਜਰਮਨੀ ਦੇ ਖਿਲਾਫ ਯੁੱਧ ਦੀ ਘੋਸ਼ਣਾ ਅੱਜ ਦੇ ਦਿਨ ਹੀ ਕੀਤੀ ਗਈ ਸੀ। ਤੇ ਨਾਲ ਹੀ ਸੰਨ 1976 ਦੀ ਜੇ ਮੈਂ ਗੱਲ ਕਰਾਂ ਤਾਂ ਇੰਡੀਅਨ ਏਅਰਲਾਈਨਸ ਦੇ ਇੱਕ ਵਿਮਾਨ ਦਾ ਨਾਟਕੀ ਢੰਗ ਨਾਲ ਉਸਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਨੂੰ ਬਾਅਦ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਸਹਿਯੋਗ ਨਾਲ ਸੁਰੱਖਿਅਤ ਮੁਕਤ ਕਰਵਾ ਲਿਆ ਗਿਆ। ਤੇ ਅੱਜ ਦੇ ਹੀ ਦਿਨ ਸੰਨ 1993 ਨੂੰ ਭਾਰਤ ਤੇ ਚੀਨ ਦੇ ਵਿੱਚ ਸੀਮਾ ਵਿਵਾਦ ਨੂੰ ਸੁਧਾਰਨ ਲਈ ਪਹਿਲੇ ਸਮਝੌਤੇ ਤੇ ਹਸਤਾਖਰ ਹੋਏ ਸਨ। ਤੇ ਬਿਲਕੁਲ ਜੀ, ਇਹ ਸੀ ਜੀ ਅੱਜ ਦਾ ਸਾਡਾ ਇਤਿਹਾਸ ਤੇ ਜਾਰੀ ਹੈ ਜੀ ਪ੍ਰੋਗਰਾਮ ਸਜਰੀ ਸਵੇਰ। ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ।

0: ਦੋਸਤੋ, ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ। ਮੈਂ ਹਾਂ ਤੁਹਾਡੇ ਨਾਲ ਦੀਪਾ ਚਾਬੜਾ। ਸੁਣਦੇ ਹਾਂ ਕੁਝ ਸੁਨੇਹੇ ਤੇ ਉਸ ਤੋਂ ਬਾਅਦ ਤੁਹਾਡੇ ਲਈ ਲੈ ਕੇ ਆਵਾਂਗੇ ਅੱਜ ਦਾ ਸਿਲਸਿਲਾ ਸ਼ੁਰਲੀਆ।
1: महंगाई महंगाई, इस महंगाई में सुकून से कौन सो पाएगा?
2: वही जो स्लीप वेल।

0: ਨੀ ਡੋਲੀ
1: ਲੰਘ ਗਿਆ ਉਹ ਬਬਲਸੀਸ, ਮੈਂ ਅੰਡ ਰਹੀ ਆ।
0: ਅੱਜ ਕੀ ਗੱਲ ਆ, ਤੇਰਾ ਘਰ ਦਾ ਕੰਮ ਨੀ ਖਤਮ ਹੋਇਆ? ਮੈਂ ਤੈਨੂੰ ਉਡੀਕ ਉਡੀਕ ਕੇ ਆਈ ਆ।
1: ਓਹੋ, ਤੁਹਾਨੂੰ ਪਤਾ ਹੈ ਬਬਲਸੀਸ, ਘਰ ਦੇ ਕੰਮ ਸਾਰਾ ਦਿਨ ਕਰੀ ਜਾਓ, ਮੁੱਕਦੇ ਹੀ ਨੀ।
0: ਮੈਨੂੰ ਇੰਜ ਲੱਗਦਾ ਹੈ ਹਰ ਵਾਰੀ ਜਦੋਂ ਵੀ ਤੂੰ ਮਿਲਦੀ ਹੈ, ਘਰ ਦੇ ਕੰਮ ਇੰਨੀ ਕਿਉਂ ਉਲਝੀ ਰਹਿੰਦੀ ਹੈ?
1: ਉਲਝਣਾ ਚ ਹੈ ਹੀ ਹੈ ਬਬਲਸੀਸ, ਸਭ ਦੀਆਂ ਵੱਖਰੀਆਂ ਵੱਖਰੀਆਂ ਫਰਮਾਇਸ਼ਾਂ ਉਹ ਪੂਰੇ ਕਰਦੀ ਰਹਿੰਦੀ ਹੈ ਸਾਰਾ ਦਿਨ। ਫਿਰ ਕੱਪੜੇ ਧੋ, ਭਾਂਡੇ ਮਾਂਜੋ, ਆ ਕਰੋ, ਉਹ ਕਰੋ, ਸਾਰਾ ਦਿਨ ਮੇਰੇ ਦੁਕਾਨ ਵਿੱਚ ਨਿਕਲ ਜਾਂਦਾ।
0: ਬਸ ਕਰ, ਹੁਣ ਸ਼ੁਰੂ ਨਾ ਹੋ ਜੀ, ਮੈਂ ਤਾਂ ਅੱਗੇ ਅੱਕ ਤੱਕ ਕੇ ਤੇਰੇ ਕੋਲ ਆਨੀ ਆ, ਤੂੰ ਆਉਂਦਿਆਂ ਨੂੰ ਮੈਨੂੰ ਕੰਮ ਹੋਰ ਸੁਣਾ ਦਿੰਨੀ ਆ। ਮੈਨੂੰ ਘਬਰਾਹਟ ਹੋਣ ਲੱਗ ਪੈਂਦੀ ਹੈ, ਫਿਰ ਮੈਨੂੰ ਇੰਜ ਲੱਗਦਾ ਹੈ ਕਿ ਤੇਰੇ ਕੋਲੋਂ ਵੀ ਭੱਜ ਹੀ ਜਾਵਾਂ।
1: ਓਹੋ, ਐਡਾ ਨਾ ਕਰੋ ਬਬਲਸੀਸ, ਤੁਸੀਂ ਬੈਠੋ, ਦੱਸੋ ਕੀ ਚਾਹ ਪੀਓਗੇ ਕਿ ਠੰਡਾ?

0: ਨੋ ਜਵਾਨੀ ਹੱਸੀ ਫਿਰ ਮੈਂ ਕਿਹਾ ਚੱਲ ਨੀ ਪਤਾ ਲੱਗਿਆ ਹੋਣਾ ਮੈਂ ਪਿੱਛੋਂ ਆਵਾਜ਼ ਮਾਰ ਲਈ ਬੀਬੋ ਸਿਸ ਮੇਰੀ ਗੱਲ ਸੁਣੋ ਲਿਸਨ ਨੋ ਬੀਬੋ ਸਿਸ ਤਾਂ ਮੇਰੇ ਵੱਲ ਦੇਖਿਆ ਮੂੰਹ ਤੇ ਹੱਥ ਰੱਖਿਆ ਤੇ ਮੂੰਹ ਪਰਲੇ ਪਾਸੇ ਕਰ ਲਿਆ
1: ਅੱਛਾ ਨੀ ਗੱਲ ਸੁਣ ਜੇ ਉਹਨੇ ਤੇਰੀ ਗੱਲ ਨੀ ਸੀ ਸੁਣੀ ਤੇ ਕੋਲ ਜਾ ਕੇ ਉਸ ਨੂੰ ਪੁੱਛ ਲੈਂਦੀ
0: ਮੈਂ ਥੋੜਾ ਕੋਲ ਵੀ ਗਈ ਉਹ ਤਾਂ ਮੈਨੂੰ ਦੇਖ ਕੇ ਭੱਜ ਲੇ ਮੂੰਹ ਤੇ ਫੇਰ ਹੱਥ ਰੱਖ ਲਿਆ ਤੇ ਮੂੰਹ ਕਰ ਲਿਆ ਦੂਜੇ ਪਾਸੇ ਤੇ ਭੱਜੇ ਗਏ ਆਪਦੇ ਘਰੇ ਵੜ ਗਏ
1: ਹੈ ਨੀ ਇਹ ਕਿਵੇਂ ਹੋ ਸਕਦਾ ਬੀਬੋ ਤੇ ਉਹ ਬੁਲਾਵੇ ਨਾ ਕਿਸੇ ਨੂੰ ਨੀ ਕੱਲ ਦੀ ਗੱਲ ਸੁਣ ਲੈ ਆ ਕਿਸੇ ਜਨਾਨੀ ਨਾਲ ਅੱਧੇ ਘੰਟੇ ਤੋਂ ਗਲੀ ਚ ਖੜੀ ਗੱਲਾਂ ਕਰੀ ਜਾਵੇ ਮੈਂ ਦੂਰੋਂ ਵੇਖਿਆ ਫਿਰ ਬੀਬੋ ਨੂੰ ਪੁੱਛ ਬੈਠੀ ਬੀਬੋ ਕਾਫੀ ਪੁਰਾਣੀ ਕੋਈ ਜਾਣ ਪਛਾਣ ਵਾਲੀ ਲੱਗਦੀ ਹੈ ਜਿਹੜਾ ਤੂੰ ਅੱਧਾ ਘੰਟਾ ਹੋ ਗਿਆ ਉਸ ਨਾਲ ਗੱਲ ਕਰਦੀ ਪਈ ਸੀ ਕਹਿੰਦੀ ਨਹੀਂ ਜਾਣ ਪਛਾਣ ਕਾਹਦੀ ਗਲੀ ਚੋਂ ਲੰਘਦੀ ਪਈ ਸੀ ਮੈਨੂੰ ਉਹਨੇ ਕਿਸੇ ਘਰ ਦਾ ਪਤਾ ਪੁੱਛ ਲਿਆ ਤੇ ਮੈਂ ਉਸਦੇ ਨਾਲ ਗੱਲਬਾਤ ਕਰਨ ਲੱਗ ਪਈ ਲੈ ਉਹ ਤਾਂ ਸਾਡੀ ਜਾਣ ਪਛਾਣ ਵਾਲੀ ਨਿਕਲ ਆਈ ਸਾਡੇ ਫਲਾਨੇ ਰਿਸ਼ਤੇਦਾਰ ਦੇ ਅਗਾਂਹ ਲੱਗਦੇ ਅਗਾਂਹ 7 ਰਿਸ਼ਤੇਦਾਰੀਆਂ ਵਿੱਚੋਂ ਉਹ ਰਿਸ਼ਤੇਦਾਰੀ ਹੈ ਨੀ ਉਹ ਤਾਂ ਇਹੋ ਜੀ ਹੈ ਜੇ ਕਿਸੇ ਨੂੰ ਨਹੀਂ ਨਾ ਜਾਣਦੀ ਤਾਂ ਵੀ ਉਹ ਅੱਧਾ ਘੰਟਾ ਉਸ ਨਾਲ ਆਰਾਮ ਨਾਲ ਗੱਲਾਂ ਕਰ ਸਕਦੀ ਹੈ
0: ਤੁਹਾਡਾ ਮਤਲਬ ਕੀ ਹੈ ਬਾਬੀ ਸਿਸ ਤੁਸੀਂ ਕਹਿਣਾ ਕੀ ਚਾਹ ਰਹੇ ਬਾਬੀ ਸਿਸ
1: ਮੈਂ ਕਹਿਣਾ ਚਾਹ ਰਹੀ ਹਾਂ ਕਿ ਮੈਨੂੰ ਇੰਜ ਲੱਗਦਾ ਹੈ ਕਿ ਬੀਬੋ ਨੇ ਤੈਨੂੰ ਜੇ ਜਵਾਬ ਨਹੀਂ ਦਿੱਤਾ ਉਸ ਦੇ ਪਿੱਛੇ ਕੁਝ ਹੋਰ ਕਾਰਨ ਹੋ ਸਕਦਾ ਹੈ
0: ਓਹ ਬਾਬੀ ਸਿਸ ਤੁਸੀਂ ਤਾਂ ਪੱਖ ਲਈ ਜਾਂਦੇ ਹੋ ਬੀਬੋ ਸਿਸ ਦਾ ਉਹਨੇ ਮੈਨੂੰ ਇਗਨੋਰ ਮਾਰਿਆ ਈਗੋ ਉਹਨਾਂ ਚ ਉਹਨਾਂ ਚ ਈਗੋ ਹੈ ਮੈਂ ਕਿਹੜੀ ਘੱਟ ਆ ਮੇਰੇ ਚ ਥੋੜੀ ਈਗੋ ਹੈ ਮੈਂ ਤਾਂ ਆਪ ਨੀ ਉਹਨੂੰ ਬੁਲਾਉਂਦੀ
1: ਨੀ ਮੇਰੀ ਗੱਲ ਸੁਣ ਪਹਿਲਾਂ ਹੀ ਜਾਣ ਤਾਂ ਲਈਏ ਕਿ ਉਸਨੇ ਤੈਨੂੰ ਬੁਲਾਇਆ ਕਿਉਂ ਨੀ ਮੈਨੂੰ ਇਹ ਦੱਸ ਕੋਈ ਕੱਲ ਪਰਸੋਂ ਲੜਾਈ ਤਾਂ ਨੀ ਹੋਈ ਤੇਰੀ
0: ਨਾ ਜਮਾਂ ਨੀ ਪਰਸੋਂ ਤਾਂ ਮੇਰੇ ਕੋਲ ਆਏ ਸੀ ਚਾਹ ਪੀ ਕੇ ਗਏ ਹੈ
1: ਕੋਈ ਫੋਨ ਤੇ ਤੂੰ ਉਸ ਨੂੰ ਤਾਨਾ ਮੀਨਾ ਮਾਰਿਆ ਹੋਵੇ
0: ਜਵਾਂ ਨੀ ਫੋਨ ਤੇ ਮੇਰੀ ਗੱਲ ਹੀ ਨੀ ਹੋਈ
1: ਯਾ ਫਿਰ ਤੇਰੇ ਬੱਚੇ ਤੇ ਉਸਦੇ ਬੱਚੇ ਗਲੀ ਚ ਕੋਈ ਲੜ ਪਏ ਹੋਣ
0: ਮੈਨੂੰ ਲੱਗਦਾ ਨੀ ਮੇਰਾ ਚੀਟੂ ਮੈਨੂੰ ਸਾਰੀ ਗੱਲ ਦੱਸ ਦਿੰਦਾ ਐਸੀ ਗੱਲ ਕੋਈ ਹੋਈ ਨੀ
1: ਤੇਰਾ ਘਰ ਵਾਲਾ ਤੇ ਉਸਦਾ ਘਰ ਵਾਲਾ ਕੋਈ ਆਪਸ ਦੇ ਵਿੱਚ ਉਹਨਾਂ ਚ ਕੋਈ ਗੱਲਬਾਤ ਤਾਂ ਨਹੀਂ ਹੋਗੀ
0: ਜਵਾਂ ਨੀ ਚੀਚੂ ਦੇ ਪਾਪਾ ਤਾਂ ਬਾਹਰ ਗਏ ਹੋਏ ਆ ਉਹ 3-4 ਦਿਨ ਦੇ ਘਰੇ ਹੀ ਹੈ ਨੀ
1: ਨੀ ਫੇਰ ਮੈਨੂੰ ਨੀ ਸਮਝ ਆ ਰਹੀ ਬੀਬੋ ਤੈਨੂੰ ਇਗਨੋਰ ਨੀ ਮਾਰ ਸਕਦੀ ਤੇ ਬੀਬੋ ਨੇ ਤੈਨੂੰ ਇਗਨੋਰ ਮਾਰਿਆ ਕਿਉਂ ਨੂੰ ਤੂੰ ਰੁਕ ਮੈਂ ਫੋਨ ਕਰਕੇ ਪੁੱਛਦੀ ਆ
0: ਰਹਿਣ ਦੋ ਮੇਰਾ ਨਾਮ ਨਾ ਲਿਓ ਮੈਂ ਤਾਂ ਗੁੱਸੇ ਆ ਉਹਨਾਂ ਨਾਲ ਮੇਰੀ ਗੱਲ ਨੀ ਕਰਨੀ ਤੁਸੀਂ ਆਪਦੀ ਗੱਲ ਕਰਨੀ ਤੇ ਕਰੋ ਮੇਰਾ ਨਾਮ ਨੀ ਲੈਣਾ ਉਹਨਾਂ ਅੱਗੇ
1: ਨੀ ਗੱਲ ਸੁਣ ਆ ਇੱਕ ਮਿੰਟ ਰੁਕ

0: ਆ ਦੇਖੀ ਆ ਵਟਸਐਪ ਤੇ ਸਟੇਟਸ ਬੀਬੋ ਨੇ ਲਾ ਰੱਖਿਆ ਨਾ।
1: ਹਾਂ ਲੱਗਦਾ ਜੇ ਬੀਬੋ ਸਿੱਸਦਾ। ਕੀ ਲਿਖਿਆ?
0: ਆ ਫੋਟੋ ਬੀਬੋ ਨੇ ਲਾ ਰੱਖੀ ਹੈ ਨਾ।
1: ਲੈ ਜਿਉਂ ਸੇਮ ਪੋਜ਼ ਹੈ, ਮੈਨੂੰ ਮਾਰ ਕੇ ਲੰਘੇ ਸੀ, ਦੇਖ ਲੋ ਮੈਨੂੰ ਬਚਾਉਣ ਦੇ ਮਾਰੇ ਸਟੇਟਸ ਵੀ ਲਗਾ ਲਿਓ ਜਾਂ ਮੂੰਹ ਬਣਾ ਕੇ।
0: ਓਫੋ ਡੋਲੀ, ਓਹਨੇ ਮੂੰਹ ਤੇ ਹੱਥ ਰੱਖਿਆ ਪਰ ਨੀਚੇ ਲਾਈਨਾਂ ਵੇਖ ਕੀ ਲਿਖਿਆ
1: ਹੈ। ਕੀ ਲਿਖਿਆ? ਓ ਮੈਨੂੰ ਪੰਜਾਬੀ ਨੀ ਆਉਂਦੀ, ਮੈਨੂੰ ਅੰਗਰੇਜ਼ੀ ਆਉਂਦੀ, ਤੁਸੀਂ ਦੱਸੋ ਕੀ ਲਿਖਿਆ?
0: ਆ ਪੰਜਾਬੀ ਚ ਲਿਖੀ ਬੈਠੀ ਆ, ਫੀਲਿੰਗ ਇਲ, ਸਫਰਿੰਗ ਜਾੜ ਦਾ ਦਰਦ।
1: ਹੈ ਜਾੜ ਦਾ ਦਰਦ। ਪਰ ਇੱਕ ਗੱਲ ਨੀ ਮੈਨੂੰ ਸਮਝ ਆਈ ਬਬਲਿਸਿਸ।
0: ਹਾਂ
1: ਇੰਗਲਿਸ਼ ਦਾ ਬਿਬੋਸਿਸ ਨੂੰ ABC ਵੀ ਨੀ ਆਉਂਦੀ, ਤਾਂ ਆ ਕਿਵੇਂ ਲਿਖਦਾ? ਮੈਂ ਨੀ ਮੰਨਦੀ।
0: ਆ ਸਟੇਟਸ ਓਹਨੇ ਗੋਲੂ ਤੋਂ ਲਿਖਵਾਇਆ ਲੱਗਦਾ, ਤਾਂ ਹੀ ਤਾਂ ਅੰਗਰੇਜ਼ੀ ਇੰਨੀ ਚੰਗੀ ਹੈ। ਫੀਲਿੰਗ ਇਲ, ਸਫਰਿੰਗ ਜਾੜ ਦਾ ਦਰਦ।
1: ਲੈ ਉਹਨਾਂ ਨੇ ਕਿਹੜਾ ਜਾੜ ਨਾਲ ਮੈਸੇਜ ਲਿਖਣਾ ਸੀ, ਹੱਥ ਨਾਲ ਲਿਖਣਾ ਸੀ, ਆਪਦੇ ਹੱਥਾਂ ਨਾਲ ਲਿਖ ਦਿੰਦੇ।
0: ਅੱਜ ਕੱਲ ਹਰ ਕੋਈ ਅੰਗਰੇਜ਼ੀ ਵਿੱਚ ਲਿਖ ਕੇ ਆਪਣਾ ਸਟੇਟਸ ਸਿੰਬਲ ਉੱਚਾ ਵਿਖਾਉਂਦਾ ਹੈ। ਤੂੰ ਵੀ ਕਿਹੜਾ ਘੱਟ ਹੈ, ਤੂੰ ਵੀ ਅੰਗਰੇਜ਼ੀ ਆਵੇ ਯਾ ਨਾ ਆਵੇ, ਹਿੰਦੀ ਆਵੇ ਯਾ ਨਾ ਆਵੇ, ਸਟੇਟਸ ਤਾਂ ਤੇਰੇ ਵੀ ਇਹੋ ਜਿਹੇ ਹੁੰਦੇ ਆ। ਉਹਨੇ ਫੀਲਿੰਗ ਇਲ ਲਿਖਤਾ, ਕੱਲ ਪਰਸੋਂ ਤੂੰ ਲਿਖਿਆ ਹੋਇਆ ਸੀ ਫੀਲਿੰਗ ਬਿਮਾਰ।
1: ਓਹੋ ਬਬਲਿਸਿਸ, ਤੁਸੀਂ ਤਾਂ ਮੌਕਾ ਹੀ ਭੁੱਲ ਰਹਿੰਦੇ ਹੋ ਕਿ ਡੋਲੀ ਨੂੰ ਕਿਵੇਂ ਤੰਗ ਕੀਤਾ ਜਾਵੇ। ਮੈਂ ਤਾਂ ਤੁਹਾਨੂੰ ਗੱਲ ਦੱਸੀ ਹੈ, ਤੁਸੀਂ ਤਾਂ ਮੈਨੂੰ ਸਮਝਾਉਣ ਲੱਗ ਗਏ। ਉਹ ਕਹਿੰਦੇ ਹੁੰਦੇ ਨਾ ਉਲਚੋ ਚੋਰ ਕੋਚ ਵਾਲ ਕੋ ਚਾਟੇ।
0: ਨੀ ਭੈਣੇ, ਹਿੰਦੀ ਚ ਹੁੰਦਾ ਉਲਟਾ ਚੋਰ ਕੋਤ ਵਾਲ ਕੋ ਡਾਂਟੇ। ਚੱਲ ਜਿਵੇਂ ਦੇ ਭਰਮ ਭੁਲੇਖੇ ਤੂੰ ਰੱਖੀ ਬੈਠੀ ਹੈ, ਮੈਂ ਤਾਂ ਤੇਰੇ ਭਰਮ ਭੁਲੇਖੇ ਦੂਰ ਕੀਤੇ ਹੈ। ਆ ਨਾਲੇ ਵੇਖ ਲਾ, ਆ ਵੀ ਤਾਂ ਇਹੀ ਕਹੀ ਜਾਂਦਾ, ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ।

0: ਓਹੋ ਬਬਲਿਸਿਸ ਬਬਲਿਸਿਸ, ਤੁਸੀਂ ਮੇਰੀ ਅੰਗਰੇਜ਼ੀ ਸੁਧਾਰੋ ਨਾ।
1: ਬਿਲਕੁਲ ਨਹੀਂ ਸੁਧਰ ਸਕਦੀ। ਮੈਨੂੰ ਲੱਗਦਾ ਹੈ ਕਿ ਜੇ ਤੇਰੇ ਕੋਲ 10 ਦਿਨ ਕੋਈ ਅੰਗਰੇਜ਼ੀ ਵਾਲਾ ਟੀਚਰ ਵੀ ਰਹਿ ਜਾਵੇ ਨਾ, ਉਹ ਵੀ ਵਿਚਾਰਾ ਜਦੋਂ 10 ਦਿਨ ਬਾਅਦ ਆਪਣੇ ਘਰ ਜਾਊਗਾ, ਉਹਨੂੰ ਇਹ ਨਹੀਂ ਸਮਝ ਆਣਾ ਕਿ ਮੈਨੂੰ ਪੰਜਾਬੀ ਆਉਂਦੀ ਹੈ ਕਿ ਮੈਨੂੰ ਹਿੰਦੀ ਆਉਂਦੀ ਹੈ ਕਿ ਮੈਨੂੰ ਅੰਗਰੇਜ਼ੀ ਆਉਂਦੀ ਹੈ। ਉਹ ਨਾ ਇੱਕ ਨਵੀਂ ਭਾਸ਼ਾ ਇਜਾਦ ਕਰਕੇ ਲੈ ਕੇ ਜਾਏਗਾ 10 ਦਿਨਾਂ ਚ ਤੇਰੇ ਕੋਲੋਂ।
0: ਓ ਬਬਲਿਸਿਸ ਬਸ ਕਰੋ, ਇੰਨੇ ਟਾਨੇ ਮੇਨੇ ਡੇਟੇ, ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਦਿਲ ਦੀ।
1: ਨੀ ਗੱਲ ਕਰਨੀ ਸੀ ਦਿਲ ਦੀ ਕਿ ਚੁਗਲੀਆਂ ਕਰਨੀਆਂ ਸੀ? ਮੇਰੀ ਗੱਲ ਸੁਣ, ਠੀਕ ਠਾਕ ਹੈ ਭਾਜੀ ਨੇ, ਮਤਲਬ ਤੇਰੇ ਘਰ ਵਾਲੇ ਨੇ ਕੁਝ ਕਿਹਾ ਤਾਂ ਨੀ?
0: ਹਬੀ ਦੀ ਗੱਲ ਨਾ ਕਰੋ ਮੇਰੇ ਕੋਲ, ਆ ਸੁਖ ਨਾਲ ਮੈਨੂੰ ਮੇਰਾ ਹਬੀ ਬਹੁਤ ਹੀ ਚੰਗਾ ਮਿਲਿਆ, ਰੱਬ ਦੀ ਮਿਹਰ ਹੈ ਮੇਰੇ ਤੇ।
1: ਓਫੋ, ਅੱਜ ਤਾਂ ਬੜੀਆਂ ਤਾਰੀਫਾਂ ਹੋ ਰਹੀਆਂ ਨੇ। ਲੱਗਦਾ ਕੋਈ ਨਵਾਂ ਗਿਫਟ ਜਾਂ ਸੂਟ ਜਾਂ ਕੋਈ ਗਹਿਣਾ ਗੱਟਾ ਮਿਲ ਗਿਆ ਲੱਗਦਾ।
0: ਨਾ ਨਾ ਨਾ, ਮੇਰੇ ਉੱਤੇ ਰੱਬ ਦੀ ਇੰਨੀ ਮਿਹਰ ਹੈ ਕਿ ਮੇਰਾ ਘਰ ਵਾਲਾ ਇੰਨਾ ਚੰਗਾ ਮੈਨੂੰ ਮਿਲਿਆ, ਮੈਨੂੰ ਕਿਸੇ ਦੁਸ਼ਮਣ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੇਰੇ ਘਰ ਵਾਲੇ ਨੇ।
1: ਸ਼ਾਬਾਸ਼, ਮੈਂ ਵੀ ਕਵਾਂ ਇਹ ਡੋਲੀ ਤੇ ਤਾਰੀਫ, ਉਹ ਵੀ ਘਰ ਵਾਲੇ ਦੀ, ਹੋ ਹੀ ਨਹੀਂ ਸਕਦਾ। ਵੈਸੇ ਮੈਂ ਇੱਕ ਗੱਲ ਦੇਖ ਲਈ ਹੈ, ਤੇਰੀ ਤੇ ਬੀਬੋ ਦੀ ਇੱਕੋ ਹੀ ਗੱਲ ਹੈ, ਦੋਨੋਂ ਜਾਣੀਆਂ ਘਰ ਵਾਲੇ ਨੂੰ ਭੰਡਦੀਆਂ ਹੀ ਰਹਿੰਦੀਆਂ, ਮੈਨੂੰ ਪਤਾ। ਵੈਸੇ ਤੁਸੀਂ ਜਾਣ ਬੁੱਝ ਕੇ ਕਰਦੀ ਹੋ, ਪਿਆਰ ਬਥੇਰਾ ਤੁਹਾਡੇ ਦੋਨਾਂ ਦਾ ਆਪਣੇ ਆਪਣੇ ਘਰ ਵਾਲੇ ਨਾਲ, ਮੈਨੂੰ ਪਤਾ ਭੰਡਦੀਆਂ ਤਾਂ ਜੇ ਨਜ਼ਰ ਨਾ ਲੱਗ ਜੇ ਨਾ ਕਿਤੇ।
0: ਓਹ ਬਬਲਿਸਿਸ, ਏਦਾਂ ਦੀ ਕੋਈ ਗੱਲ ਨੀ।
1: ਨੀ ਗੱਲ ਸੁਣ ਲੈ ਬੀਬੋ ਦੀ, ਕੱਲ ਨਾ ਉਸਦੇ ਘਰ ਵਾਲੇ ਨੇ ਯਾਨੀ ਕਿ ਭਾਜੀ ਨੇ ਬੀਬੋ ਨੂੰ ਪੁੱਛਿਆ, ਬੀਬੋ ਮੈਨੂੰ ਲੱਗਦਾ ਮੈਂ ਨਾ ਤੈਨੂੰ ਪਹਿਲਾਂ ਵਾਂਗੂ ਹੁਣ ਚੰਗਾ ਨੀ ਲੱਗਦਾ।
0: ਅੱਛਾ, ਏਦਾਂ ਕਹਿਤਾ ਭਾਜੀ ਨੇ?
1: ਹਾਂ, ਤੇ ਅੱਗੋਂ ਬੀਬੋ ਦੀ ਸੁਣ ਲੈ, ਕਹਿੰਦੀ ਜੀ ਤੁਹਾਡੀ ਨਾ ਇਹ ਗਲਤ ਫਹਿਮੀ ਹੈ।
0: ਓਹੋ ਠੀਕ ਹੈ, ਵਧੀਆ ਹਨਾ, ਬੀਬੋ ਸਿਸ ਨੇ ਗੱਲ ਸੰਭਾਲ ਲਈ।
1: ਹਾਂ, ਅੱਗੋਂ ਤਾਂ ਸੁਣ ਲੈ ਜਿਹੜੀ ਗੱਲ ਸੰਭਾਲ ਲਈ, ਕਹਿੰਦੀ ਕਿ ਤੁਸੀਂ ਮੈਨੂੰ ਪਹਿਲੇ ਵਾਂਗੂ ਚੰਗੇ ਨੀ ਲੱਗਦੇ, ਇਹ ਤੁਹਾਡੀ ਗਲਤ ਫਹਿਮੀ ਹੈ। ਚੰਗੇ ਤਾਂ ਤੁਸੀਂ ਮੈਨੂੰ ਹੁਣ ਵੀ ਨੀ ਲੱਗਦੇ, ਚੰਗੇ ਤਾਂ ਤੁਸੀਂ ਮੈਨੂੰ ਪਹਿਲਾਂ ਵੀ ਨੀ ਸੀ ਲੱਗਦੇ, ਆ ਤਾਂ ਬਸ ਘਰ ਵਾਲਿਆਂ ਨੇ ਕਹਿਤਾ ਮੈਂ ਵਿਆਹ ਕਰਵਾ ਲਿਆ।
0: ਹੈ ਬਬਲਿਸਿਸ, ਇਹਦਾ ਮਤਲਬ ਇਹ ਹੈ ਕਿ ਬੀਬੋ ਸਿਸ ਵਿਆਹ ਨੀ ਕਰਾਉਣਾ ਚਾਹੁੰਦੀ ਸੀ?
1: ਨੀ, ਮੈਂ ਵੀ ਉਹਨੂੰ ਪੁੱਛਿਆ ਨਾ ਕੀ ਗੱਲ ਹੈ ਬੀਬੋ, ਤੂੰ ਵਿਆਹ ਨੀ ਸੀ ਕਰਾਉਣਾ ਚਾਹੁੰਦੀ? ਕਹਿੰਦੀ ਨਾ, ਮੈਂ ਤਾਂ ਵਿਆਹ ਕਰਵਾਉਣਾ ਨੀ ਸੀ, ਕਿ ਆਹੇ ਕੀ ਭਾਈ ਸਹੁਰੇ ਘਰ ਜਾ ਕੇ ਖਾਣ ਪੀਣ ਤੋਂ ਰੋਕ ਟੋਕ ਲੱਗ ਜਾਂਦੀ ਹੈ, ਕੱਪੜਾ ਆਪਣੀ ਮਰਜ਼ੀ ਦਾ ਨਹੀਂ ਪਾ ਸਕਦੇ, ਇਸ ਕਰਕੇ ਉਹ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ।
0: ਅੱਛਾ, ਤੇ ਫੇਰ?
1: ਨੀ, ਮੈਂ ਵੀ ਬੀਬੋ ਨੂੰ ਪੁੱਛਿਆ ਕਿ ਬੀਬੋ ਫੇਰ ਵਿਆਹ ਕਰਾਉਣ ਤੋਂ ਬਾਅਦ ਖਾਣ ਪੀਣ ਦੀ ਰੋਕ ਟੋਕ ਤੇਰੇ ਤੇ ਲੱਗੀ?
0: ਹਾਂ, ਫਿਰ ਕੀ ਜਵਾਬ ਦਿੱਤਾ ਬੀਬੋ ਸਿਸ ਨੇ?
1: ਨੀ, ਕਹਿੰਦੀ ਹੋਰ ਖਾਣ ਪੀਣ ਦੀ ਇੰਨੀ ਰੋਕ ਟੋਕ ਲੱਗੀ, ਮੈਂ ਤਾਂ ਅੱਧਾ ਖਾਣਾ ਪੀਣਾ ਛੱਡ ਹੀ ਗਈ।
0: ਅੱਛਾ, ਇਹ ਕੀ ਕਹਿੰਦੇ ਪਿਓ ਤੁਸੀਂ? ਬੀਬੋ ਸਿਸ ਦੀ ਮੈਂ ਕੱਲ ਥਾਲੀ ਲੱਗੀ ਦੇਖੀ ਸੀ, ਰੋਟੀ ਖਾਈ ਜਾਂਦੇ ਸੀ, ਇੰਨੀਆਂ ਰੋਟੀਆਂ ਦੀ ਟਹਿਲਾ ਰੱਖੀ, ਇੰਨਾ ਡੂੰਘਾ ਸਬਜ਼ੀ ਦਾ ਭਾਰ ਰੱਖਿਆ, ਡੋਲੂ ਨਾਲ ਲੱਸੀ ਦਾ ਰੱਖ ਰੱਖਿਆ, ਚਟਨੀ ਦਾ ਡੂੰਘਾ ਭਰ ਕੇ ਰੱਖ ਰੱਖਿਆ, ਤੇ ਹਲੇ ਕਹਿੰਦੇ ਮੈਂ ਅੱਡਾ ਖਾਣ ਲੱਗੀ।
1: ਨੀ ਗੱਲ ਸੁਣ, ਆਹੀ ਥਾਲੀ ਮੈਂ ਵੇਖੀ ਸੀ ਤੇ ਮੈਂ ਇਹਨੂੰ ਪੁੱਛ ਬੈਠੀ, ਬੀਬੋ ਤੂੰ ਕਹਿ ਰਹੀ ਸੀ ਕਿ ਖਾਣਾ ਤੇਰਾ ਅੱਧਾ ਛੁੱਟ ਗਿਆ ਤੇ ਥਾਲੀ ਤਾਂ ਤੂੰ ਭਰੀ ਬੈਠੀ ਹੈ, ਅੱਗੋ ਮੈਨੂੰ ਕਹਿੰਦੀ ਇਹ ਤਾਂ ਥੋੜਾ ਜਿਹਾ ਹੈ। ਮੈਨੂੰ ਤਾਂ ਵਿਆਹ ਤੋਂ ਬਾਅਦ ਮੇਰੀ ਸੱਸ ਤੇ ਸਹੁਰੇ ਵਾਲੇ ਇੰਨਾ ਟੋਕਦੇ ਸੀ ਕਿ ਮੇਰਾ ਤਾਂ ਖਾਣਾ ਪੀਣਾ ਛੁੱਟ ਗਿਆ, ਆ ਤਾਂ ਅਜੇ ਟ੍ਰੇਲਰ ਹੈ, ਖਾਂਦੀ ਤਾਂ ਮੈਂ ਵਿਆਹ ਤੋਂ ਪਹਿਲਾਂ ਸੀ।
0: ਓ ਮਾਈ ਗੋਡ, ਮੈਨੂੰ ਲੱਗਦਾ ਤਈ ਉਹਨਾਂ ਨੇ ਪੇਕਿਆ ਲੈਣ ਚਲ ਦਿਲ ਦੀ ਵਿਆਹ ਕਰਤਾ ਬੀਬੋ ਸਿਸ ਦਾ। ਮੈਨੂੰ ਲੱਗਦਾ ਵਿਆਹ ਤੋਂ ਪਹਿਲਾਂ ਆ ਬੀਬੋ ਸਿਸ ਆਪਦੇ ਪੇਕੇ ਘਰ ਦੇ ਵਿੱਚ ਆਟਾ ਦਾਲ ਰੋਜ਼ ਹੀ ਖਤਮ ਕਰ ਦਿੰਦੇ ਹੋਣੇ ਆ।
1: ਨੀ ਬਿਲਕੁਲ, ਮੈਨੂੰ ਤਾਂ ਲੱਗਦਾ ਹੈ ਕਿ ਆਟੇ ਦਾਲ ਨੂੰ ਤਾਂ ਘਰ ਦਾ ਦੁਸ਼ਮਣ ਸਮਝਦੀ ਹੋਊਗੀ ਕਿ ਲੈ ਭਾਈ ਦੁਸ਼ਮਣ ਨੇ ਕਰਤੀ ਐਂਟਰੀ ਘਰ ਚ, ਹੁਣ ਦੁਸ਼ਮਣ ਦਾ ਨਾਸ ਕਰ ਦੋ, ਮਤਲਬ ਖਾ ਪੀ ਕੇ ਆਟਾ ਦਾਲ ਖਤਮ ਕਰ ਦੋ, ਰਹਿਣਾ ਨੀ ਚਾਹੀਦਾ ਦੁਸ਼ਮਣ ਘਰ ਚ ਕਿਤੇ।
0: ਚਲੋ ਛੱਡੋ ਉਹਨਾਂ ਦੀ ਗੱਲ, ਆ ਮੇਰੇ ਹਬੀ ਦੀ ਗੱਲ ਸੁਣ ਲੋ।
1: ਹਬੀ ਪਿੱਛੇ ਨੀ ਰਹਿਣੇ ਚਾਹੀਦੇ, ਲਾਈਨ ਚੋ ਅੱਗੇ ਲੈ ਆ।
0: ਹਾਂ, ਕੱਲ ਮੈਨੂੰ ਕਹਿੰਦੇ ਏਦਾਂ ਕਰ ਡੋਲੀ, ਪਕੌੜੇ ਬਣਾ ਲੈ, ਨਾਲ ਬਣਾ ਲੈ ਸਵਾਦ ਜੀ ਚਾਹ।
1: ਅੱਛਾ, ਫੇਰ ਤੂੰ ਚਾਹ ਪਕੌੜੇ ਬਣਾਏ ਕਿ ਮੂੰਹ?
0: ਓਹੋ ਛੱਡੋ ਨਾ, ਮੈਂ ਆਪਣੇ ਹਬੀ ਨੂੰ ਕਿਹਾ ਹਬੀ ਜੀ ਏਦਾਂ ਕਰੋ ਪਕੌੜੇ ਤੇ ਮੈਂ ਬਣਾ ਦੂੰਗੀ, ਆ ਦੁਕਾਨ ਤੋਂ

0: ਕੇ ਬੇਸਨ ਹੀ ਲਿਆ ਦੋ।
1: ਫੇਰ ਪਕੌੜਿਆਂ ਦੇ ਚਾਹ ਨਾਲ ਤਾਂ ਭੱਜ ਕੇ ਬੇਸਨ ਲੈ ਆਂਦਾ ਹੋਊਗਾ ਭਾਜੀ ਨੇ।
0: ਚਾਰ ਗੱਲਾਂ ਸੁਣਾ ਰਹੀਆਂ, ਮੈਨੂੰ ਕਹਿੰਦੇ ਸਕੂਟਰੀ ਸਿੱਖ ਲੈ, ਘੱਟੋ ਘੱਟ ਛੋਟੇ ਮੋਟੇ ਕੰਮ ਤਾਂ ਕਰ ਲਿਆ ਕਰੇਂਗੀ ਸਕੂਟਰੀ ਤੇ ਜਾ ਕੇ। ਆ ਇੱਥੋਂ ਮੋੜ ਤੋਂ ਮੈਂ ਜਾਂਦਾ ਸੋਹਣਾ ਲੱਗਦਾ, ਸਮਾਨ ਲੈ ਕੇ ਆਊਂਗਾ। ਆ ਤੂੰ ਸਕੂਟਰੀ ਚੁੱਕ ਚੁੱਕ ਕੇ ਸਮਾਨ ਲਿਆਵੇਂ।
1: ਫੇਰ ਗੱਲ ਤਾਂ ਸਹੀ ਹੈ ਭਾਜੀ ਦੀ, ਅੱਗੋਂ ਤੂੰ ਕੀ ਕਿਹਾ?
0: ਮੈਂ ਤਾਂ ਕਹਿਤਾ ਆ ਜਦੋਂ ਮੇਰਾ ਕੰਮ ਜ਼ੁਬਾਨ ਚਲਾਉਣ ਨਾਲ ਹੋ ਜਾਂਦਾ, ਮੈਂ ਸਕੂਟਰੀ ਚਲਾਉਣੀ ਕਿਉਂ ਸਿੱਖਾਂ?
1: ਕਰ ਲੋ ਕਿਉਂ ਨੂੰ ਭਾਂਡਾ, ਤੇਰਾ ਨਾ ਕਿ ਜ਼ਬਾਨ ਚਲਾ ਕੇ ਕੰਮ ਤਾਂ ਤੇਰੇ ਕਈ ਹੋ ਜਾਂਦੇ ਹੋਣਗੇ। ਪਹਿਲੀ ਗੱਲ ਤਾਂ ਇਹ, ਜ਼ਬਾਨ ਚਲਾਈ ਭਾਜੀ ਭੱਜ ਕੇ ਗਏ ਵੇਸਨ ਲਿਆਏ। ਦੂਸਰਾ ਜ਼ਬਾਨ ਚਲਾਈ ਘਰ ਵਾਲੇ ਦੇ ਸਾਰੇ ਰਿਸ਼ਤੇਦਾਰਾਂ ਦੇ ਗੁਣ ਤੇ ਔਗਣ ਦੱਸਤੇ। ਤੀਸਰਾ ਜ਼ਬਾਨ ਚਲਾਈ ਤੇ ਆਪਣੀਆਂ ਸਹੇਲੀਆਂ ਸਹੂਲੀਆਂ ਨੂੰ ਡਰਾ ਕੇ ਰੱਖ ਲਿਆ। ਮੈਂ ਕਹਿੰਨੀ ਆ ਜ਼ਬਾਨ ਚਲਾਉਣ ਨਾਲ ਕੰਮ ਕਿੰਨੇ ਸਿੱਧੇ ਹੋ ਜਾਂਦੇ ਆ।
0: ਬਿਲਕੁਲ ਬਿਲਕੁਲ ਐਗਰੀ ਕਰ ਰਹੀ ਹਾਂ ਮੈਂ ਤੁਹਾਡੇ ਨਾਲ।
1: ਨਾ ਗੱਲ ਸੁਣ, ਤੂੰ ਐਗਰੀ ਕਰ ਲਾ, ਤੇਰਾ ਪੁੱਤ ਟੀਟੂ ਮਿਲਿਆ ਸੀ।
0: ਹੈ ਸੱਚੀ? ਮੇਰਾ ਪੁੱਤ ਟੀਟੂ ਕੀ ਕਹਿੰਦਾ ਸੀ ਤੁਹਾਨੂੰ?
1: ਹਾਂ ਕੀ ਕਹਿੰਦਾ ਸੀ ਮੈਨੂੰ? ਮੈਂ ਉਹਨੂੰ ਪੁੱਛਿਆ ਪੁੱਤ ਪੜ੍ਹਾਈ ਕਿਵੇਂ ਦੀ ਚੱਲਦੀ ਪਈ ਹੈ।
0: ਹੈ ਮੇਰੇ ਟੀਟੂ ਨੇ ਤਾਂ ਵਧੀਆ ਜਵਾਬ ਦਿੱਤਾ, ਹੁਣ ਆਂਟੀ ਫਸਟ ਕਲਾਸ ਚੱਲਦੀ ਪਈ ਹੈ।
1: ਫਸਟ ਕਲਾਸ ਨੀ, ਉਹਨੇ ਕਿਹਾ ਆਂਟੀ ਪੜ੍ਹਾਈ ਮੇਰੀ ਵਟਸਐਪ ਵਾਂਗੂ ਚੱਲਦੀ ਪਈ ਹੈ।
0: ਦੇਖਿਆ ਪਬਲਿਸਿਸ, ਮੇਰਾ ਟੀਟੂ ਕਿੰਨਾ ਇੰਟੈਲੀਜੈਂਟ ਹੈ। ਹੈ ਜਿੱਦਾਂ ਉਹ ਇੰਟੈਲੀਜੈਂਟ ਹੈ, ਉਹ ਜੇ ਇੰਟੈਲੀਜੈਂਟ ਨੂੰ ਜਵਾਬ ਦੇਤਾ।
1: ਹਾਂ ਮੈਂ ਵੀ ਪੁੱਛਿਆ, ਮੈਂ ਪੁੱਤ ਇਹ ਪੜ੍ਹਾਈ ਤੇਰੀ ਵਟਸਐਪ ਵਾਂਗੂ ਕਿਵੇਂ ਚੱਲਦੀ ਪਈ ਹੈ? ਕਹਿੰਦਾ ਆਂਟੀ ਮੈਸੇਜ ਤਾਂ ਬਹੁਤ ਆਉਂਦੇ ਨੇ ਪਰ ਸਮਝ ਇੱਕ ਵੀ ਨਹੀਂ ਆਉਂਦਾ। ਮਤਲਬ ਇਹ ਕਿ ਪੜ੍ਹਾਈ ਦੇ ਵਿੱਚ ਸਭ ਕੁਝ ਚੱਲੀ ਜਾਂਦਾ ਪਰ ਪੱਲੇ ਕੁਝ ਨਹੀਂ ਪੈਂਦਾ।
0: ਓ ਮਾਈ ਗੋਡ, ਮੇਰਾ ਵਿਚਾਰਾ ਚੀਚੂ, ਆਂਡਾ ਤਾਂ ਸਾਰਾ ਕੁਝ ਹੀ ਹੈ, ਉਹ ਮੈਡਮਾਂ ਹੀ ਨਹੀਂ ਪੜ੍ਹਾਉਂਦੀਆਂ ਹੋਣੀ ਚੰਗੀ ਤਰ੍ਹਾਂ।
1: ਹਾਂ ਨੱਚਣਾ ਨਾ ਆਵੇ ਤੇ ਵਿਹੜੇ ਨੂੰ ਦੋਸ਼।
0: ਬਬਲੀ ਸਿਸ ਕਿਹੜੀ ਗੱਲ ਤੁਸੀਂ ਕਿੱਥੇ ਲੈ ਜਾਂਦੇ ਹੋ? ਮੈਂ ਤਾਂ ਨੱਚਣ ਦੀ ਗੱਲ ਕੀਤੀ ਨੀ, ਮੈਂ ਤਾਂ ਗੱਲ ਕੀਤੀ ਹੈ ਪੜ੍ਹਾਈ ਦੀ।
1: ਹੋਰ ਸੁਣ ਲੈ, ਮੈਂ ਉਹਨੂੰ ਕਿਹਾ ਪੁੱਤ ਸਵੇਰੇ ਕਿੰਨੇ ਵਜੇ ਉੱਠਦਾ?
0: ਹੈ ਤੁਸੀਂ ਇਹ ਵੀ ਪੁੱਛ ਲਿਆ ਮੇਰੇ ਟੀਚੂ ਨੂੰ, ਮੇਰਾ ਇੰਟੈਲੀਜੈਂਟ ਟੀਚੂ ਕੀ ਕਹਿੰਦਾ?
1: ਹਾਂ ਉਹ ਕਹਿੰਦਾ ਜਦੋਂ ਆਂਟੀ ਬੈਟਰੀ 5% ਰਹਿ ਜੇ ਉਦੋਂ ਮੈਂ ਉੱਠ ਜਾਂਦਾ।
0: ਓ ਮਾਈ ਗੋਡ, ਆ ਮੇਰੇ ਚੀਚੂ ਨੇ ਮੇਰਾ ਨੱਕ ਵਟਾ ਕੇ ਰੱਖਤਾ, ਕੋਈ ਗੱਲ ਵੀ ਨੀ, ਪਤਾ ਨੀ ਕਿਹੋ ਜਿਹਾ ਜਵਾਬ ਦਿੰਦਾ ਰਹਿੰਦਾ। ਮੈਂ ਤਾਂ ਕਿਹਾ ਮੇਰਾ ਟੀਟ ਇੰਨਾ ਇੰਟੈਲੀਜੈਂਟ, ਆ ਦੇਖ ਲੋ ਕਿਹੋ ਜਿਹੀ ਗੱਲਾਂ ਕਰਨ ਲੱਗ ਜਾਂਦਾ ਕਦੇ ਕਦੇ।
1: ਨੀ ਗੱਲ ਸੁਣ, ਜਿਹੋ ਜਿਹੀ ਕੋਕੋ ਇਹੋ ਜਿਹੇ ਬੱਚੇ, ਐਵੇਂ ਬੱਚਿਆਂ ਨੂੰ ਦੋਸ਼ ਨਾ ਲਾ, ਪਹਿਲਾਂ ਆਪਣਾ ਆਪ ਸੁਧਾਰ ਲਾ।
0: ਆ ਗੱਲ ਤੁਸੀਂ ਸੁਧਾਰਨ ਦੀ ਕਰਦੇ ਹੋ, ਮੈਂ ਕਿੱਦਾਂ ਸੁਧਾਰਾਂ? ਮੈਂ ਤਾਂ ਖੁਦ ਠੀਕ ਨੀ ਰਹਿੰਦੀ।
1: ਤੇ ਫੇਰ ਡਾਕਟਰ ਕੋਲ ਜਾਣਾ ਸੀ?
0: ਮੈਂ ਕੱਲ ਗਈ ਸੀ ਡਾਕਟਰ ਕੋਲ, ਡਾਕਟਰ ਨੇ ਮੈਨੂੰ ਪੁੱਛਿਆ ਹਾਂਜੀ ਤੁਹਾਨੂੰ ਕੀ ਤਕਲੀਫ ਹੈ? ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਤਾਂ ਗੱਲਾਂ ਭੁੱਲਣ ਦੀ ਬਿਮਾਰੀ ਹੈ।
1: ਅੱਛਾ ਫੇਰ?
0: ਅੱਗੋ ਡਾਕਟਰ ਸਾਹਿਬ ਨੇ ਮੈਨੂੰ ਪੁੱਛ ਲਿਆ, ਕਹਿੰਦੇ ਬੀਬਾ ਇਹ ਬਿਮਾਰੀ ਕਦੋਂ ਤੋਂ ਹੈ?
1: ਹਾਂ ਫੇਰ?
0: ਫੇਰ ਕੀ? ਮੈਂ ਵੀ ਅੱਗੋ ਕਹਿਤਾ ਹੈ ਕਿਹੜੀ ਬਿਮਾਰੀ ਡਾਕਟਰ ਸਾਹਿਬ?
1: ਨੀ ਗੱਲਾਂ ਬਥੇਰੀਆਂ ਕਰ ਲੀਆਂ, ਹੁਣ ਮੇਰੀ ਗੱਲ ਸੁਣ ਲਾ, ਬੀਬੋ ਬਿਮਾਰ ਹੈ ਇਹ ਤਾਂ ਪਤਾ ਲੱਗ ਗਿਆ ਨਾ?
0: ਹਾਂ ਹਾਂ ਲੱਗ ਗਿਆ ਪਤਾ।
1: ਨੀ ਗੱਲ ਸੁਣ, ਹੁਣ ਗੁੱਸਾ ਵੀ ਉਤਰ ਗਿਆ ਹੋਊਗਾ ਤੇਰਾ?
0: ਹਾਂ ਉਤਰ ਗਿਆ।
1: ਨਾਲੇ ਗੁੱਸਾ ਉਤਰ ਗਿਆ ਨਾਲੇ ਬੀਬੋ ਬਿਮਾਰ ਆ, ਤਾਂ ਫੇਰ ਫੈਸਲਾ ਕੀ ਕੀਤਾ? ਜਾਣਾ ਚਾਹੀਦਾ ਨਾ ਆਪਾਂ ਨੂੰ ਉਸਦਾ ਪਤਾ ਲੈਣ?
0: ਹਾਂ ਤੁਸੀਂ ਕਹਿੰਦੇ ਹੋ ਤੇ ਚੱਲਦੇ ਆਪਾਂ ਪਤਾ ਲੈ ਕੇ ਆਈਏ ਬੀਬੋ ਸਿਸ ਦਾ।
1: ਇਹ ਕੀ ਮਤਲਬ ਹੋਇਆ ਤੁਸੀਂ ਕਹਿੰਦੇ ਹੋ? ਡੋਲੀ ਪਤਾ ਤਾਂ ਲੈਣਾ ਬਣਦਾ ਹੈ, ਫਿਰ ਚੱਲੀਏ ਆਪਾਂ।
0: ਹਾਂ ਹਾਂ ਬਿਲਕੁਲ ਚੱਲਦੇ ਆ ਬਬਲੀ ਸਿਸ, ਬੀਬੋ ਸਿਸ ਦਾ ਪਤਾ ਲੈ ਕੇ ਆਈਏ।
1: ਨਾਲੇ ਮੇਰੀ ਗੱਲ ਸੁਣ, ਆਪਾਂ ਪਤਾ ਲੈਣ ਜਾਂਦੇ ਹਾਂ ਤੇ ਆਪਾਂ ਇਸ ਤਰ੍ਹਾਂ ਕਰਦੇ ਹਾਂ, ਆਪਾਂ ਬੀਬੋ ਵਾਸਤੇ ਕੁਝ ਨਾ ਕੁਝ ਲੈ ਚੱਲਦੇ ਹਾਂ।
0: ਹਾਂ ਹਾਂ ਲੈ ਕੇ ਜਾਣਾ ਹੀ ਪਊਗਾ, ਪਤਾ ਲੈਣ ਚੱਲੇ ਹਾਂ ਤੇ ਕੁਝ ਤਾਂ ਲੈ ਕੇ ਜਾਵਾਂਗੇ।
1: ਹਾਂ ਆਪਾਂ ਲੈ ਕੇ ਤਾਂ ਚੱਲਦੇ ਹਾਂ ਪਰ ਸਮਝ ਨਹੀਂ ਆ ਰਿਹਾ ਕਿ ਉਸਦੇ ਵਾਸਤੇ ਕੀ ਲੈ ਕੇ ਜਾਈਏ।
0: ਬਬਲੀ ਸਿਸ ਮੇਰੇ ਕੋਲ ਬਹੁਤ ਵਧੀਆ ਆਈਡੀਆ ਹੈ।
1: ਹਾਂ ਜਲਦੀ ਦੱਸ, ਉਹਦੇ ਦੰਦਾਂ ਦਾ ਪਤਾ ਵੀ ਲੈ ਕੇ ਆਈਏ ਤੇ ਨਾਲੇ ਉਹਦੇ ਵਾਸਤੇ ਕੁਝ ਖਾਣ ਨੂੰ ਲੈ ਵੀ ਜਾਈਏ।
0: ਹਾਂ ਬੀਬੋ ਸਿਸ ਨੂੰ ਨਾ ਅਖਰੋਟ ਬਹੁਤ ਪਸੰਦ ਹੈ, ਲੈ ਚੱਲਦੇ ਆਪਾਂ ਅਖਰੋਟ।

ਤੁਸੀਂ ਸੁਣ ਰਹੇ ਸੀ ਸਿਲਸਿਲਾ ਸ਼ੁਰਲੀਆਂ, ਜਿਸ ਦੇ ਵਿੱਚ ਭਾਗ ਲੈ ਰਹੇ ਸਨ ਬਬਲੀ ਅਤੇ ਡੋਲੀ। ਬਬਲੀ ਦੇ ਰੋਲ ਦੇ ਵਿੱਚ ਸਨ ਮਮਤਾ ਅਰੋੜਾ ਅਤੇ ਡੀਲੋ ਦਾ ਡੋਲੀ ਦਾ ਕਿਰਦਾਰ ਨਿਭਾ ਰਹੇ ਸਨ ਸੀਮਾ ਮਹਿਰਾ।

ਇਸੇ ਹੀ ਖਬਰ ਨਾਲ ਮਿਲਦੀ ਜੁਲਦੀ ਖਬਰ ਨੂੰ ਦੇਸ਼ ਵਿਦੇਸ਼ ਜਾਗਰਣ ਨੇ ਵੀ ਆਪਣੇ ਸਫ਼ਾ ਨੰਬਰ 10 ਤੇ ਜਗ੍ਹਾ ਦਿੱਤੀ, ਜਿਸ ਦੇ ਵਿਚ ਕਿਹਾ ਗਿਆ ਬ੍ਰਿਕਸ ਘੋਸ਼ਣਾ ਪੱਤਰ ਪਰ ਫਿਲਹਾਲ ਸੰਸ਼ਯ। ਪੱਛਮ ਏਸ਼ੀਆ ਸੰਕਟ ਨੇ ਦੋ ਨਵੇਂ ਸਦੱਸਿਓ ਇਰਾਨ ਵ ਯੂ ਏ ਈ ਕੋ ਆਮਨੇ ਸਾਹਮਣੇ ਖੜਾ ਕਰ ਦਿਆ। ਰੂਸ ਵ ਚੀਨ ਕੇ ਸਾਥ ਬੀਚ ਕੀ ਰਾਹ ਨਿਕਾਲਨੇ ਪਰ ਭਾਰਤ ਕਾ ਜ਼ੋਰ। ਸਾਂਝਾ ਮੁਦਰਾ ਪਰ ਵੀ ਸਦੱਸਯ ਦੇਸ਼ੋ ਮੇਂ ਦੇਖੀ ਜਾ ਰਹੀ ਮਤ ਭਿੰਨਤਾ। ਤੇ ਨਾਲ ਹੀ ਖਬਰ ਲੱਗੀ ਹੈ ਬ੍ਰਿਕਸ ਸੰਮੇਲਨ ਸੇ ਦਿੱਲੀ ਮੇਂ ਲਗਜ਼ਰੀ ਟੈਕਸੀ ਕਾਰੋਂ ਕੀ ਕਿੱਲਤ, 500 ਕਾਰੇਂ ਚੰਡੀਗੜ੍ਹ ਵ ਦੂਸਰੇ ਰਾਜਿਓਂ ਸੇ ਆਈ। ਰਾਸ਼ਟਰ ਅਧਿਅਕਸ਼ੋਂ ਕੇ ਫਲੀਟ ਕੇ ਸਾਥ ਮਰਸੀਡੀਜ਼, ਬੀ ਐਮ ਡਬਲਿਊ, ਔਡੀ ਔਰ ਰੋਲਸ ਰੋਇਸ ਜੈਸੀ ਟੈਕਸੀ ਕੀ ਮੰਗ। ਸਪੀਡ ਗਵਰਨਰ ਕੇ ਫੇਰ ਮੇਂ ਦਿੱਲੀ ਮੇਂ ਕਮ ਹੀ ਲਗਜ਼ਰੀ ਟੈਕਸੀਆਂ ਹੈਂ, ਅਨਿਆ ਰਾਜਿਓਂ ਸੇ ਹੋ ਰਹੀ ਪੂਰਤੀ। ਤੇ ਇੱਕ ਅੰਤਰਰਾਸ਼ਟਰੀ ਸੁਰਖੀ ਹੋਰ ਮੈਂ ਲੈਣਾ ਚਾਹਾਂਗੀ ਇਸੇ ਹੀ ਸਫ਼ੇ ਤੋਂ। ਟਰੰਪ ਪ੍ਰਸ਼ਾਸਨ ਨੇ ਭਾਰਤੀ ਆਈਟੀ ਕੰਪਨੀ ਕੀ ਗ੍ਰੀਨ ਕਾਰਡ ਫਾਈਲਿੰਗ ਪਰ ਲਗਾਈ ਰੋਕ। ਇਹ ਮਾਮਲਾ ਐਸੇ ਸਮੇਂ ਸਾਹਮਣੇ ਆਇਆ ਹੈ ਜਬ ਟਰੰਪ ਪ੍ਰਸ਼ਾਸਨ ਵਿਦੇਸ਼ੀ ਕਾਮਗਾਰੋਂ ਔਰ ਇਮੀਗ੍ਰੇਸ਼ਨ ਸੇ ਜੁੜੇ ਕਾਰਯਕ੍ਰਮੋਂ ਪਰ ਸਖ਼ਤੀ ਕਰ ਰਹਾ ਹੈ। ਇਸ ਸੇ ਅਮੈਰੀਕਾ ਮੇਂ ਕਾਮ ਕਰਨੇ ਵਾਲੇ ਭਾਰਤੀਯ ਵੀ ਪ੍ਰਭਾਵਿਤ ਹੋ ਰਹੇ ਹੈਂ।

ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 7:59 ਤੇ 28 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਸਮਾਚਾਰ ਪ੍ਰਭਾਤ, 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਵਜੇ ਪੰਜਾਬੀ ਵਿੱਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: final at the US Open in New York. And with that, we are in the morning news. Have a nice day.
1: ਜਾ ਬੈਠੂਗੀ ਇਹ ਹੁਣ ਅਸੀਂ ਆਪ ਤੈਅ ਕਰ
2: ਨਮਸਕਾਰ ਇਹ ਆਕਾਸ਼ਵਾਣੀ ਏ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਦੇ 20,800 ਕਰੋੜ ਰੁਪਏ ਤੋਂ ਵੱਧ ਦੇ 8 ਰੇਲਵੇ ਮਲਟੀ ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਭਾਰਤ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਔਰਤ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ ਵਿੱਚ ਦੇਸ਼ ਭਰ ਦੇ ਪ੍ਰਮੁੱਖ ਕਿਸਾਨ ਸੰਗਠਨਾਂ ਦੇ ਸੀਨੀਅਰ ਆਗੂਆਂ ਨਾਲ ਨਵਾਂ ਤੇ ਸਖ਼ਤ ਬੀਜ ਕਾਨੂੰਨ ਲਿਆਉਣ ਸਬੰਧੀ ਇੱਕ ਉੱਚ ਪੱਧਰੀ ਸਲਾਹ ਮਸ਼ਵਰਾ ਕਰਨਗੇ ਭਾਰਤ ਨੇ ਤਬਾਹਕੁਨ ਹੜ੍ਹਾਂ ਦੇ ਮੱਦੇਨਜ਼ਰ ਨੇਪਾਲ ਨੂੰ ਰਾਹਤ ਸਮੱਗਰੀ ਨਾਲ 8ਵਾਂ ਜਹਾਜ਼ ਤੇ ਫੋਰੈਂਸਿਕ ਮਾਹਰ ਭੇਜੇ ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਸੰਸਥਾ ਨੇ ਪਰਮਾਣੂ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਈਰਾਨ ਦਾ ਮਾਮਲਾ ਸੁਰੱਖਿਆ ਕੌਂਸਲ ਨੂੰ ਭੇਜਿਆ ਹੈ ਤੇ ਹਾਕੀ ਵਿੱਚ ਭਾਰਤ ਦੀ ਮਰਦਾਂ ਦੀ ਟੀਮ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਸੈਮੀਫਾਈਨਲ ਵਿੱਚ ਅਤੇ ਔਰਤਾਂ ਦੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਏ ਹੁਣ ਖਬਰਾਂ ਵਿਸਥਾਰ ਨਾਲ ਸਰਕਾਰ ਨੇ 20,800 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ 8 ਰੇਲਵੇ ਮਲਟੀ ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਏ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਲਾਈਨ ਸਮਰੱਥਾ ਵਧਾਉਣਾ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰਨਾ ਤੇ ਮੁੱਖ ਰੂਟਾਂ ਤੇ ਭੀੜ ਭਾੜ ਘਟਾਉਣਾ ਏ ਕੱਲ੍ਹ ਕੈਬਨਿਟ ਮੀਟਿੰਗ ਤੋਂ ਬਾਅਦ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ 10,783 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 3 ਪ੍ਰੋਜੈਕਟ ਪੱਛਮੀ ਬੰਗਾਲ ਝਾਰਖੰਡ ਉੜੀਸਾ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ 14 ਜ਼ਿਲ੍ਹਿਆਂ ਨੂੰ ਕਵਰ ਕਰਨਗੇ ਇਹ ਮੌਜੂਦਾ ਰੇਲਵੇ ਨੈਟਵਰਕ ਨੂੰ ਕਰੀਬ 656 ਕਿਲੋਮੀਟਰ ਤੱਕ ਵਧਾਏਗਾ ਇਨ੍ਹਾਂ ਵਿੱਚ ਖੜਗਪੁਰ ਝਾਰਸੁਗੁੜਾ ਚੌਥੀ ਲਾਈਨ ਕਟਨੀ ਪੇਂਡਰਾ ਰੋਡ ਚੌਥੀ ਲਾਈਨ ਅਤੇ ਬਿਲਾਸਪੁਰ ਪੇਂਡਰਾ ਰੋਡ ਤੀਜੀ ਲਾਈਨ ਸ਼ਾਮਿਲ ਨੇ ਇਨ੍ਹਾਂ ਨੂੰ 2029-30 ਤੱਕ ਪੂਰਾ ਕੀਤਾ ਜਾਏਗਾ
3: खड़गपुर से लेके उड़ीसा में झारसुगुड़ा तक का एक पूरा प्रोजेक्ट है जहाँ पे फोर्थ लाइन बन ये लाइन बन जाने से बहुत बड़ा जो कंजेशन होता है इस एरिया में वो खत्म होगा कई नई गाड़ियां चला पाएंगे और जो ट्रैफिक की सीरियस प्रॉब्लम्स आती थी वो सारी प्रॉब्लम्स इससे सॉल्व हो तो इस प्रोजेक्ट को हम जल्दी से जल्दी आगे बढ़ाए इसके सारे डिटेल्स है प्रोजेक्ट के 367 किलोमीटर 6528 करोड़ रुपीज का और एस्पिरेशनल डिस्ट्रिक्ट्स को जोड़ने वाला प्रोजेक्ट है
2: ਮੰਤਰੀਮੰਡਲ ਨੇ ਤਮਿਲਨਾਡੂ ਆਂਧਰਾ ਪ੍ਰਦੇਸ਼ ਕਰਨਾਟਕਾ ਤੇ ਤੇਲੰਗਾਨਾ ਦੇ 17 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ 5 ਪ੍ਰੋਜੈਕਟ ਵੀ ਮਨਜ਼ੂਰ ਕੀਤੇ ਨੇ ਇਸ ਨਾਲ ਨੈਟਵਰਕ ਦਾ ਕਰੀਬ 540 ਕਿਲੋਮੀਟਰ ਤੱਕ ਪਸਾਰ ਹੋਏਗਾ ਸ਼੍ਰੀ ਵੈਸ਼ਨੋ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਕਰੀਬ 11,000 ਕਿਲੋਮੀਟਰ ਲੰਮੇ ਸਾਰੇ 7 ਉੱਚ ਆਵਾਜਾਈ ਵਾਲੇ ਰੇਲਵੇ ਕੋਰੀਡੋਰਾਂ ਨੂੰ ਚੌਗਣਾ ਕਰਨ ਦਾ ਫੈਸਲਾ ਕੀਤਾ ਇਨ੍ਹਾਂ ਵਿੱਚ ਦਿੱਲੀ ਹਾਵੜਾ ਮੁੰਬਈ ਹਾਵੜਾ ਦਿੱਲੀ ਮੁੰਬਈ ਦਿੱਲੀ ਗੁਹਾਟੀ ਦਿੱਲੀ ਚੇਨਈ ਹਾਵੜਾ ਚੇਨਈ ਅਤੇ ਮੁੰਬਈ ਚੇਨਈ ਸ਼ਾਮਿਲ ਨੇ 2000 ਕਿਲੋਮੀਟਰ ਤਹਿਤ ਆਉਣ ਵਾਲਾ ਚੌਗਣੀ ਲਾਈਨ ਨਿਰਮਾਣ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ
3: ਦਿੱਲੀ ਸੇ ਮੁੰਬਈ ਮੁੰਬਈ ਸੇ ਚੇਨਈ ਚੇਨਈ ਸੇ ਕੋਲਕਾਤਾ ਕੋਲਕਾਤਾ ਸੇ ਵਾਪਸ ਮੁੰਬਈ ਇਹ ਹੋ ਗਿਆ ਗੋਲਡਨ ਕੁਆਡ੍ਰਿਲੇਟਰਲ 7 ਹਾਈ ਡੈਂਸਿਟੀ ਕੋਰੀਡੋਰਸ ਹੈ ਉਨ ਕੋਰੀਡੋਰਸ ਕੀ 4 ਲਾਈਨਿੰਗ ਕਾ ਕਾਮ ਚੱਲ ਰਹਾ ਹੈ ਤੋ ਕਰੀਬ ਕਰੀਬ 2000 ਕਿਲੋਮੀਟਰ ਐਸੇ ਹੈ ਜੋ ਆਲਰੇਡੀ 4 ਲਾਈਨਿੰਗ ਹੋ ਚੁੱਕੇ ਹੈ
2: ਮੁੰਬਈ ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਦੇ ਸੰਬੰਧ ਵਿੱਚ ਸ਼੍ਰੀ ਵੈਸ਼ਨੋ ਨੇ ਕਿਹਾ ਕਿ ਸੇਵਾ ਅਗਲੇ ਸਾਲ ਸ਼ੁਰੂ ਹੋਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੇਲਵੇ ਮਲਟੀ ਟ੍ਰੈਕਿੰਗ ਪ੍ਰੋਜੈਕਟਾਂ ਬਾਰੇ ਕੈਬਨਿਟ ਦੇ ਫੈਸਲੇ ਨਾਲ ਯਾਤਰੀ ਆਵਾਜਾਈ ਤੇਜ਼ ਹੋਏਗੀ ਸੰਪਰਕ ਵਿੱਚ ਸੁਧਾਰ ਹੋਏਗਾ ਤੇ ਮਾਲ ਢੋਆ ਢੁਆਈ ਦੀ ਸਮਰੱਥਾ ਵਿੱਚ ਵਾਧਾ ਹੋਏਗਾ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਮਲਟੀ ਟ੍ਰੈਕਿੰਗ ਪ੍ਰੋਜੈਕਟ ਛੱਤੀਸਗੜ੍ਹ ਝਾਰਖੰਡ ਮੱਧ ਪ੍ਰਦੇਸ਼ ਉੜੀਸਾ ਤੇ ਪੱਛਮੀ ਬੰਗਾਲ ਵਿੱਚ ਰੇਲਵੇ ਨੈਟਵਰਕ ਦਾ ਪ੍ਰਸਾਰ ਕਰਨਗੇ ਤੇ ਸੰਪਰਕ ਵਿੱਚ ਸੁਧਾਰ ਕਰਨਗੇ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਰਸੇ ਅਤੇ ਜੰਗਲੀ ਜੀਵ ਸੈਰ ਸਪਾਟੇ ਨੂੰ ਮਹੱਤਵਪੂਰਨ ਹੁਲਾਰਾ ਦੇਣਗੇ ਨਾਲ ਹੀ ਲੌਜਿਸਟਿਕ ਲਾਗਤਾਂ ਨੂੰ ਵੀ ਘਟਾਉਣ 'ਚ ਮਦਦ ਕਰਨਗੇ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਔਰਤ ਉਦਮੀਆਂ ਤੇ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ ਕੱਲ੍ਹ ਨਵੀਂ ਦਿੱਲੀ ਵਿੱਚ ਬ੍ਰਿਕਸ WPA ਔਰਤਾਂ ਦੀ ਅਗਵਾਈ ਵਾਲੇ ਵਿਕਾਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੋਇਲ ਨੇ ਔਰਤਾਂ ਲਈ ਕਰਜ਼ਿਆਂ ਤੇ ਬਾਜ਼ਾਰਾਂ ਤੱਕ ਆਸਾਨ ਪਹੁੰਚ ਦੇ ਨਾਲ ਨਾਲ ਸਪਸ਼ਟ ਅਤੇ ਸਥਿਰ ਵਪਾਰਕ ਨਿਯਮਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਉਨ੍ਹਾਂ ਕਿਹਾ ਕਿ ਭਾਰਤ ਮਾਲੀ ਸਮਾਵੇਸ਼ ਸਿੱਖਿਆ ਹੁਨਰ ਵਿਕਾਸ ਤੇ ਬਿਹਤਰ ਜੀਵਨ ਪੱਧਰ ਰਾਹੀਂ ਔਰਤਾਂ ਨੂੰ ਮਜ਼ਬੂਤ ਬਣਾਉਣ ਤੇ ਧਿਆਨ ਕੇਂਦਰਿਤ ਕਰ ਰਿਹਾ ਤਾਂ ਜੋ ਦੇਸ਼ ਦੇ ਆਰਥਿਕ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾ ਸਕਣ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਕਰੀਬ 30 ਕਰੋੜ ਔਰਤਾਂ ਦੇ ਬੈਂਕ ਖਾਤੇ ਨੇ ਆਪ

0: ਆਪਣਾ ਕਾਰੋਬਾਰ ਸ਼ੁਰੂ ਕਰਨ ਵਾਲੀਆਂ ਔਰਤਾਂ ਨੂੰ ਬਿਨਾਂ ਕਿਸੇ ਜ਼ਮਾਨਤ ਦੇ ਕਰਜ਼ੇ ਵੀ ਦਿੱਤੇ ਜਾ ਰਹੇ ਨੇ।
1: भारत में करीब 30 करोड़ महिलाओं के बैंक खाते हैं। अपना काम शुरू करने वाली महिलाओं को बिना किसी जमानत के ऋण भी दिया जा रहा है। इसके अंतर्गत करीब 10 करोड़ ग्रामीण महिलाएं 90 लाख से अधिक स्वयं सहायता समूहों से जुड़ी हैं।
2: आर मेंबर्स ऑफ 9 मिलियन सेल्फ हेल्प ग्रुप्स।
0: श्री गोयल ने सरकारां नूं अंतरराष्ट्रीय व्यापार मेलियां, कॉन्फ्रेंसां, सेमिनारां, नुमाइशां ते व्यापारक फोरमां विच औरतां दी मलकियत वाले उद्यमां दी वध तों वध हिस्सेदारी नूं उत्साहित करन दी वी अपील कीती। रक्षा मंत्री राजनाथ सिंह ने कल कोलंबो विच श्रीलंका दे प्रधानमंत्री डॉ हरिनी अमरा सूर्य नाल मुलाकात की थी। दोवां नेतावां ने कई मुद्दयां ते चर्चा की थी, जिन्हां विच मीटिंग दा मुख केंद्र विकास दे खेत्र विच सहयोग सी। उन्हां ने सिक्ख्या, सूचना तकनालोजी, बुनियादी ढांचा, नवीनता अते खोज समेत आपसी हितां दे खेत्रां विच प्रगति दी समीक्षा की थी। उन्हां ने भारत ते श्रीलंका विचकार पुरातन सभ्यता संबंधां ते वी चर्चा की थी अते दोवां देशां विचकार एक स्थाई संबंध वजो मजबूत लोकां तों लोकां दे वटांदरे नूं उजागर कीता। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਨਕਲੀ ਅਤੇ ਘਟੀਆ ਬੀਜਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਇੱਕ ਨਵਾਂ ਤੇ ਸਖ਼ਤ ਬੀਜ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਸੰਬੰਧ ਵਿੱਚ ਅੱਜ ਨਵੀਂ ਦਿੱਲੀ ਵਿੱਚ ਦੇਸ਼ ਭਰ ਦੇ ਪ੍ਰਮੁੱਖ ਕਿਸਾਨ ਸੰਗਠਨਾਂ ਦੇ ਸੀਨੀਅਰ ਆਗੂਆਂ ਨਾਲ ਕੁਝ ਪੱਧਰੀ ਸਲਾਹ ਮਸ਼ਵਰਾ ਕਰਨਗੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਹਾ ਕਿ ਤਜਵੀਜ਼ਸ਼ੁਦਾ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੁਸ਼ਹਾਲ ਅਤੇ ਆਤਮ ਨਿਰਭਰ ਕਿਸਾਨ ਭਾਈਚਾਰੇ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਰਕਾਰ ਦੇ ਯਤਨਾਂ ਦਾ ਹਿੱਸਾ ਏ। ਇਸ ਨੇ ਕਿਹਾ ਕਿ ਸਲਾਹ ਮਸ਼ਵਰੇ ਦਾ ਉਦੇਸ਼ ਕਿਸਾਨਾਂ ਦੇ ਜ਼ਮੀਨੀ ਪੱਧਰ ਤੇ ਤਜਰਬਿਆਂ, ਸੁਝਾਵਾਂ ਅਤੇ ਚਿੰਤਾਵਾਂ ਨੂੰ ਸਿੱਧੇ ਬੀਜ ਕਾਨੂੰਨ ਦੇ ਖਰੜੇ ਵਿਚ ਸ਼ਾਮਲ ਕਰਨਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਤਜਵੀਜ਼ਸ਼ੁਦਾ ਨਵੇਂ ਬੀਜ ਕਾਨੂੰਨ ਵਿਚ ਨਕਲੀ, ਮਿਲਾਵਟੀ ਜਾਂ ਘਟੀਆ ਬੀਜਾਂ ਦੀ ਵਿਕਰੀ ਵਿਚ ਸ਼ਾਮਲ ਕੰਪਨੀਆਂ ਤੇ ਵਪਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦਾ ਪ੍ਰਬੰਧ ਕਰਨ ਦੀ ਵੀ ਉਮੀਦ ਏ, ਜਿਸ ਵਿਚ ਭਾਰੀ ਜੁਰਮਾਨੇ ਤੇ ਕੈਦ ਸ਼ਾਮਲ ਏ। ਸਰਕਾਰ ਬੀਜ ਮਾਫੀਆ ਦੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਕਿਸਾਨਾਂ ਨੂੰ ਧੋਖਾਧੜੀ ਅਤੇ ਘਟੀਆ ਗੁਣਵੱਤਾ ਵਾਲੇ ਬੀਜਾਂ ਤੋਂ ਬਚਾਉਣ ਲਈ ਇਕ ਮਜ਼ਬੂਤ ਤੇ ਪ੍ਰਭਾਵਸ਼ਾਲੀ ਨੇਮਬੱਧੀ ਢਾਂਚਾ ਬਣਾਉਣ ਦਾ ਇਰਾਦਾ ਰੱਖਦੀ ਏ। ਇਸ ਸਲਾਹ ਮਸ਼ਵਰੇ ਵਿਚ ਭਾਰਤੀ ਕਿਸਾਨ ਯੂਨੀਅਨ BKU ਦੇ ਵੱਖ ਵੱਖ ਖੇਮੇ, ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ, ਕਿਸਾਨ ਮਹਾਪੰਚਾਇਤ, ਭਾਰਤੀ ਕ੍ਰਿਸ਼ਕ ਸਮਾਜ, ਗਾਉਂ ਕਿਸਾਨ ਉਨਿਅਨ ਅਤੇ ਸੋਸਾਇਟੀ ਫਾਰ ਇੰਡੀਪੈਂਡੈਂਟ ਫਾਰਮਰਸ ਐਸੋਸੀਏਸ਼ਨ ਤੋਂ ਕਿਸਾਨ ਨੁਮਾਇੰਦੇ ਇਕ ਥਾਂ ਇਕੱਠੇ ਹੋਣਗੇ। ਕਈ ਰਾਜਾਂ ਦੇ ਜ਼ਮੀਨੀ ਪੱਧਰ ਦੇ ਕਿਸਾਨ ਪ੍ਰਤੀਨਿਧ ਵੀ ਕੇਂਦਰੀ ਖੇਤੀਬਾੜੀ ਮੰਤਰੀ ਸਾਹਮਣੇ ਆਪਣੇ ਵਿਚਾਰ ਰੱਖਣਗੇ। ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਭਾਰਤ ਨੇ ਮਾਨਵਤਾਵਾਦੀ ਸਹਾਇਤਾ ਤੇਜ਼ ਕਰਦਿਆਂ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਏ। ਭਾਰਤ ਨੇ ਖੋਜ ਬਚਾਅ ਤੇ ਫੋਰੈਂਸਿਕ ਕਾਰਜਾਂ ਦੀ ਮਦਦ ਲਈ 54 ਮਾਹਰ ਵੀ ਤੈਨਾਤ ਕੀਤੇ ਨੇ। ਨੇਪਾਲ ਵਿਚ ਭਾਰਤੀ ਦੂਤਕਰ ਨੇ ਕੱਲ ਦੱਸਿਆ ਕਿ ਭਾਰਤੀ ਹਵਾਈ ਫੌਜ ਦਾ 8ਵਾਂ ਜਹਾਜ਼ 35 ਟਨ ਰਾਹਤ ਅਤੇ ਬਚਾਅ ਸਮੱਗਰੀ ਲੈ ਕੇ ਕਠਮੰਡੂ ਪਹੁੰਚਿਆ। ਮਾਲੀ ਕਾਰਵਾਈਆਂ ਬਾਰੇ ਟਾਸਕ ਫੋਰਸ FATF ਦੇ ਦੇਸ਼ਾਂ ਨੂੰ ਮਾਲੀ ਅਪਰਾਧਾਂ ਲਈ ਗੇਮਿੰਗ ਅਤੇ ਵੱਖ ਵੱਖ ਜੂਏਬਾਜ਼ੀ ਪਲੇਟਫਾਰਮਾਂ ਦੀ ਵੱਧ ਰਹੀ ਦੁਰਵਰਤੋਂ ਬਾਰੇ ਚੇਤਾਵਨੀ ਦਿੱਤੀ ਏ। ਟਾਸਕ ਫੋਰਸ ਨੇ ਕਿਹਾ ਕਿ ਅਪਰਾਧੀ ਜੂਏਬਾਜ਼ੀ ਪਲੇਟਫਾਰਮਾਂ ਦੀ ਵਰਤੋਂ ਅਸਲ ਵਿਚ ਜੂਏਬਾਜ਼ੀ ਤੋਂ ਬਿਨਾਂ ਪੈਸੇ ਦਾ ਲੈਣ ਦੇਣ ਕਰ ਰਹੇ ਨੇ। ਉਹ ਵੱਡੀ ਰਕਮ ਨੂੰ ਕਈ ਛੋਟੇ ਲੈਣ ਦੇਣ ਵਿਚ ਵੰਡ ਰਹੇ ਨੇ ਅਤੇ ਨਾਲ ਹੀ ਫੜੇ ਜਾਣ ਤੋਂ ਬਚਣ ਲਈ ਅਸਾਧਾਰਨ ਜਾਂ ਤਾਲਮੇਲ ਵਾਲਾ ਸੱਟਾ ਲਾ ਰਹੇ ਨੇ। ਟਾਸਕ ਫੋਰਸ ਨੇ ਗੈਰ ਕਾਨੂੰਨੀ ਤੇ ਗੈਰ ਲਾਇਸੈਂਸ ਸ਼ੁਦਾ ਆਨਲਾਈਨ ਜੂਏ ਨੂੰ ਇਕ ਵੱਡਾ ਜੋਖਮ ਦੱਸਿਆ ਹੈ। ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਸੰਸਥਾ ਨੇ 20 ਸਾਲਾਂ ਵਿਚ ਪਹਿਲੀ ਵਾਰ ਈਰਾਨ ਦਾ ਮਾਮਲਾ ਸੁਰੱਖਿਆ ਕੌਂਸਲ ਨੂੰ ਭੇਜਿਆ ਹੈ। ਈਰਾਨ ਵਿਚ ਮਿਲੇ ਯੂਰੇਨੀਅਮ ਦੇ ਸਬੂਤਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਜਾਂਚ ਵਿਚ ਈਰਾਨ ਸਹਿਯੋਗ ਨਹੀਂ ਕਰ ਰਿਹਾ ਸੀ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ 35 ਮੈਂਬਰੀ ਬੋਰਡ ਨੇ ਇਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ। ਮਤੇ ਦੇ ਹੱਕ ਵਿਚ 23 ਵੋਟਾਂ ਪਈਆਂ, 5 ਵਿਰੋਧ ਵਿਚ ਅਤੇ 8 ਮੈਂਬਰ ਵੋਟਿੰਗ ਤੋਂ ਦੂਰ ਰਹੇ। ਇਹ ਮਤਾ ਅਮਰੀਕਾ, ਬਰਤਾਨੀਆ, ਫਰਾਂਸ ਅਤੇ ਜਰਮਨੀ ਵੱਲੋਂ ਪੇਸ਼ ਕੀਤਾ ਗਿਆ ਸੀ। ਰੂਸ, ਚੀਨ ਤੇ ਨਾਈਜਰ ਨੇ ਇਸ ਦੇ ਖਿਲਾਫ਼ ਵੋਟ ਦਿੱਤੀ। ਖੇਡਾਂ ਵਿਚ ਹਾਕੀ ਵਿਚ ਮਰਦਾਂ ਦੀ ਟੀਮ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਅਤੇ ਔਰਤਾਂ ਦੀ ਟੀਮ ਕੁਆਟਰ ਫਾਈਨਲ ਵਿਚ ਪਹੁੰਚ ਗਈ ਏ। ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਤੀਜਾ ਪੜਾਅ ਕੱਲ੍ਹ ਅਹਿਮਦਾਬਾਦ ਵਿਚ ਖਤਮ ਹੋ ਗਿਆ। ਭਾਰਤ ਨੇ 4 ਸੋਨੇ ਦੇ, 3 ਚਾਂਦੀ ਦੇ ਤੇ 8 ਕਾਂਸੀ ਦੇ ਤਮਗਿਆਂ ਸਮੇਤ ਕੁੱਲ 15 ਤਮਗੇ ਹਾਸਲ ਕੀਤੇ। ਆਖਿਰ ਚ ਖਾਸ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਦੇ 20,800 ਕਰੋੜ ਰੁਪਏ ਤੋਂ ਵੱਧ ਦੇ 8 ਰੇਲਵੇ ਮਲਟੀ ਟਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਭਾਰਤ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਔਰਤ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ ਵਿਚ ਦੇਸ਼ ਭਰ ਦੇ ਪ੍ਰਮੁੱਖ ਕਿਸਾਨ ਸੰਗਠਨਾਂ ਦੇ ਸੀਨੀਅਰ ਆਗੂਆਂ ਨਾਲ ਨਵਾਂ ਤੇ ਸਖ਼ਤ ਬੀਜ ਕਾਨੂੰਨ ਲਿਆਉਣ ਸਬੰਧੀ ਇੱਕ

0: ਪੱਧਰੀ ਸਲਾਹ ਮਸ਼ਵਰਾ ਕਰਨਗੇ ਤੇ ਭਾਰਤ ਨੇ ਤਬਾਹਕੁਨ ਹੜ੍ਹਾਂ ਦੇ ਮੱਦੇਨਜ਼ਰ ਨੇਪਾਲ ਨੂੰ ਰਾਹਤ ਸਮੱਗਰੀ ਨਾਲ 8ਵਾਂ ਜਹਾਜ਼ ਤੇ ਫੋਰੈਂਸਿਕ ਮਾਹਿਰ ਭੇਜੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਵੇਰ ਦੇ 8:40 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਤੇ ਜੀ, ਆਕਾਸ਼ਵਾਣੀ FM ਬਠਿੰਡਾ ਤੇ ਇਸ ਵੇਲੇ ਚੱਲ ਰਿਹਾ ਪ੍ਰੋਗਰਾਮ ਮਹਿਕ ਪੰਜਾਬ ਦੀ, ਤੇ ਤੁਸੀਂ ਸੁਣ ਰਹੇ ਹੋ ਸੂਫੀਆਨਾ ਸੰਗੀਤ। ਕਹਿੰਦੇ ਮਿੱਟੀ ਦੇ ਖਿਡੌਣਿਆਂ ਹੋਏ ਮਿੱਟੀ ਵਿੱਚ ਰੁੱਲ ਜਾਏਗਾ, ਪਾਪਾਂ ਦੇ ਸਮੁੰਦਰਾਂ 'ਚੋਂ ਮੋਤੀ ਕਿਵੇਂ ਪਾਏਗਾ, ਕੁਝ ਆਪਣਾ ਆਪ ਸੰਵਾਰ, ਹੈ ਨਾ। ਅਤੇ ਜ਼ਿੰਦਗੀ ਦਾ ਭਰੋਸਾ ਨਹੀਂ ਹੈ ਤਾਂ ਫਿਰ ਅਸੀਂ ਮਿੱਟੀ ਦੇ ਬਣੇ ਹੋਏ ਹਾਂ, ਅਤੇ ਸਾਨੂੰ ਫਿਰ ਗੁਮਾਨ ਨਹੀਂ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ, ਸਭ ਨਾਲ ਰਹਿਣਾ ਚਾਹੀਦਾ ਪਿਆਰ ਦੇ ਨਾਲ। ਅਤੇ ਫਿਲਹਾਲ ਸਮਾਂ 8:46 ਦਾ, ਅਤੇ ਅਗਲਾ ਗੀਤ ਜਿਹੜਾ ਉਹ ਗਾ ਰਹੇ ਨੇ ਸ਼ਰਾਫਤ ਅਲੀ ਖਾਨ, ਅਤੇ ਆਓ ਕਰਦੇ ਹਾਂ ਤੁਹਾਡੀ ਨਜ਼ਰ ਇਹ ਖੂਬਸੂਰਤ ਸੂਫੀ ਗੀਤ।

ਬੁੱਲੇ ਸ਼ਾਹ ਸਾਹਿਬ ਦੀ ਰਚਨਾ ਤੁਸੀਂ ਸੁਣ ਰਹੇ ਸੀ। ਆਵਾਜ਼ ਸੀ ਸ਼ਰਾਫਤ ਅਲੀ ਖਾਨ ਦੀ ਤੇ ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ ਬਣੀ ਹੋਈ ਹਾਂ ਮੈਂ ਤੁਹਾਡੇ ਨਾਲ ਦੀਪਾ ਛਾਬੜਾ। ਆਨੰਦ ਲੈ ਰਹੇ ਹੋ ਤੁਸੀਂ ਸੂਫੀਆਨਾ ਸੰਗੀਤ ਦਾ ਤੇ ਅਗਲਾ ਸੂਫੀ ਗੀਤ ਤੁਹਾਨੂੰ ਸੁਣਵਾ ਦਿੰਦੇ ਹਾਂ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਜਿਸਦੇ ਬੋਲ ਲਿਖੇ ਨੇ ਸੁਲਤਾਨ ਬਾਹੂ ਨੇ ਤੇ ਸੰਗੀਤ ਨਾਲ ਸਜਾਇਆ ਖਯਾਮ ਸਾਹਿਬ ਨੇ।

आज के फनकार। FM बैंड 101.1 MHz ਉਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਵੇਰ ਦੇ 10:31 ਦਾ ਸਮਾਂ ਹੋ ਰਿਹਾ ਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਗੀਤ ਫਿਟਾਰਾ।

ਸਾਰੇ ਰੁੱਖਾਂ ਦੀ ਠੰਡੀ ਹਵਾ ਵਰਗੀ, ਨੀ ਤੂੰ ਚੁੱਲ੍ਹੇ ਤੇ ਧਰੀ ਚਾਹ ਵਰਗੀ, ਕਿਸੇ ਹਾਰੇ ਨੂੰ ਹੌਸਲਾ ਦੇ ਜੀਣ ਲਾ ਦੇਵੇਂ, ਤੂੰ ਲੱਗੇ ਕਿਸਮਤ ਦੀ ਬਾਂਹ ਵਰਗੀ, ਤੂੰ ਲੱਗੇ ਕਿਸਮਤ ਦੀ ਬਾਂਹ ਵਰਗੀ। ਜੀ ਦੋਸਤੋ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ ਦੇ ਨਾਲ ਆ ਗਈ ਹੈ ਜੀ ਦੀਪਾ ਛਾਬੜਾ ਲੈ ਕੇ ਤੁਹਾਡੇ ਲਈ ਪ੍ਰੋਗਰਾਮ ਗੀਤ ਪਿਟਾਰਾ, ਤੇ ਉਮੀਦ ਹੈ ਮੇਰੇ ਸਾਰੇ ਦੋਸਤ ਸਾਰੇ ਸਰੋਤੇ ਬਿਲਕੁਲ ਠੀਕ ਠਾਕ ਹੋਣਗੇ, ਤੰਦਰੁਸਤ ਹੋਣਗੇ ਤੇ ਆਨੰਦ ਮਾਣ ਰਹੇ ਹੋਣਗੇ ਆਪਣੀ ਖੂਬਸੂਰਤ ਜੀ ਪਿਆਰੀ ਜੀ ਜ਼ਿੰਦਗੀ ਦਾ। ਦੇਖੋ ਜੀ, ਜ਼ਿੰਦਗੀ ਤਾਂ ਖੂਬਸੂਰਤ ਹੀ ਹੁੰਦੀ ਹੈ, ਪਰ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਨਾਰਾਜ਼ ਹੋ ਕੇ ਜਾਂ ਨਿਰਾਸ਼ ਹੋ ਕੇ ਇਸ ਜ਼ਿੰਦਗੀ ਦੀ ਖੂਬਸੂਰਤੀ ਨੂੰ ਖਰਾਬ ਕਰ ਦਿੰਦੇ ਹਾਂ। ਅਤੇ ਅੱਜ ਤੋਂ ਹੀ ਸੋਚੋ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਛੋਟੀ ਮੋਟੀ ਮੁਸ਼ਕਿਲ ਨੂੰ ਕਰੋ ਨਜ਼ਰ ਅੰਦਾਜ਼ ਅਤੇ ਖੁਸ਼ੀ ਨਾਲ ਆਪਣੀ ਜ਼ਿੰਦਗੀ ਨੂੰ ਹੰਡਾਓ ਅਤੇ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ, ਕਿਉਂਕਿ ਤੁਹਾਡੇ ਲਈ ਪ੍ਰੋਗਰਾਮ ਗੀਤ ਪਿਟਾਰਾ ਹਾਜ਼ਰ ਹੈ। ਅਤੇ ਪਹਿਲਾ ਗੀਤ ਹਾਜ਼ਰ ਹੈ ਤੁਹਾਡੇ ਲਈ ਨੂਰ ਜਹਾਂ ਦੀ ਆਵਾਜ਼ ਦੇ ਵਿੱਚ।

ਦਿਲਾਂ ਦੇ ਸੌਦੇ। ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ, ਆਵਾਜ਼ ਸੀ ਨੂਰ ਜਹਾਂ ਦੀ। ਗੀਤ ਦੇ ਬੋਲ ਲਿਖੇ ਸਨ ਮੁਸ਼ੀਰ ਕਾਜ਼ਮੀ ਨੇ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਨਾਜ਼ੀਰ ਅਲੀ ਨੇ। ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ, ਅਗਲਾ ਗੀਤ ਤੁਹਾਨੂੰ ਸੁਣਵਾ ਦਿੰਦੇ ਹਾਂ ਫਿਲਮ ਗੁੱਡੀ ਦੇ ਵਿੱਚੋਂ, ਜਿਸ ਦੇ ਵਿੱਚ ਆਵਾਜ਼ ਦਿੱਤੀ ਹੈ ਸ਼ਮਸ਼ਾਦ ਬੇਗਮ ਨੇ, ਗੀਤ ਦੇ ਬੋਲ ਲਿਖੇ ਨੇ ਵਰਮਾ ਮਲਿਕ ਨੇ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਹੈ ਹੰਸ ਰਾਜ ਬਹਿਲ ਨੇ।

0: ਉਹ ਪੰਜੀ ਕਹਿੰਦੀ ਛੱਕੇ ਤਾਈ ਤੱਕ ਨਾ ਮੇਰੇ ਵੱਲ
1: ਓਏ ਜਿਹੜੇ ਲਾਣ ਮੁਹੱਬਤਾਂ ਓਏ ਲੱਥੇ ਉਹਨਾਂ ਦੀ ਖੱਲ
0: ਆ ਸੱਤਾ ਅੱਠਾ ਕਹੇ ਛੱਕੇ ਨੂੰ ਸੁਣ ਤੂੰ ਸਾਡੀ ਗੱਲ।

ਫਿਲਮ ਭਰਜਾਈ ਦਾ ਗੀਤ ਤੁਸੀਂ ਸੁਣ ਰਹੇ ਸੀ, ਜਿਸ ਦੇ ਵਿੱਚ ਬੋਲ ਲਿਖੇ ਸਨ ਅਜ਼ੀਜ਼ ਕਸ਼ਮੀਰੀ ਨੇ ਤੇ ਸੰਗੀਤ ਦਿੱਤਾ ਸੀ ਹਰਬੰਸ ਨੇ। ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ, ਸਮਾਂ 10:18 ਦਾ ਹੋ ਚੁੱਕਿਆ ਤੇ ਅਗਲਾ ਗੀਤ ਤੁਹਾਨੂੰ ਸੁਣਵਾ ਦਿੰਦੇ ਹਾਂ, ਜਿਸ ਦੇ ਵਿੱਚ ਆਵਾਜ਼ ਹੈ ਮੁਹੰਮਦ ਰਫੀ ਤੇ ਉਹਨਾਂ ਦੇ ਨਾਲ ਨੇ ਸ਼ਮਸ਼ਾਦ ਬੇਗਮ। ਗੀਤ ਦੇ ਬੋਲ ਲਿਖੇ ਨੇ ਵਰਮਾ ਮਲਿਕ ਨੇ, ਗੀਤ ਨੂੰ ਸੰਗੀਤ ਨਾਲ ਸਜਾਇਆ ਜੀ ਹੰਸ ਰਾਜ ਬਹਿਲ ਨੇ ਤੇ ਫਿਲਮ ਦਾ ਨਾਂ ਹੈ ਜੀ ਭੰਗੜਾ।

0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
3: ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, ਜਿਸ ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਗੀਤ ਪਿਟਾਰਾ। ਤੁਹਾਡੀ ਰੇਡੀਓ ਦੋਸਤ ਦੀਪਾ ਛਾਬੜਾ ਤੁਹਾਡੇ ਨਾਲ ਹੈ। ਸਮਾਂ ਵੀ ਤੁਹਾਨੂੰ ਦੱਸ ਦਿੰਦੀ ਹਾਂ, 10:39 ਹੋ ਚੁੱਕੇ ਨੇ ਤੇ ਅਗਲਾ ਗੀਤ ਤੁਹਾਨੂੰ ਸੁਣਵਾਵਾਂਗੇ, ਪਰ ਉਸ ਤੋਂ ਪਹਿਲਾਂ ਸ਼ਾਇਰੀ ਜ਼ਰੂਰ ਕਰਾਂਗੇ। ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਜੇ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਜੇ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ, ਜੇ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲਿਆ, ਪਿਆਰ ਇਹੋ ਜਿਹਾ ਕੀਤਾ ਤਾਂ ਕੀ ਕੀਤਾ। ਬਿਲਕੁਲ ਜੀ, ਪਿਆਰ ਇਸ਼ਕ ਜੇ ਕਰਨਾ ਹੈ ਨਾ ਤਾਂ ਫਿਰ ਰੱਬ ਦੇ ਨਾਲ ਕਰੋ, ਕਿਉਂਕਿ ਉਹ ਹੀ ਸਾਨੂੰ ਸਭ ਦੇ ਰਿਹਾ। ਅਤੇ ਫਿਲਹਾਲ ਜਿਹੜਾ ਅਗਲਾ ਗੀਤ ਹੈ ਉਹ ਵੀ ਰੱਬ ਦੇ ਨਾਂ ਨਾਲ ਹੀ ਜੁੜਿਆ ਹੋਇਆ ਗੀਤ ਹੈ, ਬਹੁਤ ਪਿਆਰਾ ਗੀਤ, ਜਿਸ ਨੂੰ ਗਾ ਰਹੇ ਨੇ ਮੁਹੰਮਦ ਰਫੀ ਸਾਹਿਬ, ਸੰਗੀਤ ਦਿੱਤਾ ਐਸ ਮੋਹਿੰਦਰ ਨੇ ਅਤੇ ਫਿਲਮ ਦਾ ਨਾਂ ਹੈ ਜੀ ਦੁੱਖ ਭੰਜਨ ਤੇਰਾ ਨਾਮ। ਜੀ ਬਿਲਕੁਲ, ਇਹ ਗੀਤ ਤੁਹਾਡੇ ਲਈ ਲੈ ਕੇ ਮੈਂ ਹਾਜ਼ਰ ਹਾਂ ਅਤੇ ਸੁਣਦੇ ਹਾਂ ਇਹ ਖੂਬਸੂਰਤ ਜਿਹਾ ਗੀਤ।

0: ਆਸ਼ਾ ਭੋਂਸਲੇ ਦੁਆਰਾ ਗਾਏ ਹੋਏ ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਵਿਨੋਦ ਨੇ ਤੇ ਗੀਤ ਦੇ ਬੋਲ ਲਿਖੇ ਸਨ ਕੁਲਦੀਪ ਚਾਂਦ ਨੇ। ਸਮਾਂ ਹੋ ਚੁੱਕਿਆ ਜੀ 10:46 ਤੇ ਅਗਲਾ ਗੀਤ ਬਿਲਕੁਲ ਤੁਹਾਨੂੰ ਸੁਣਵਾਵਾਂਗੇ, ਪਰ ਉਸ ਤੋਂ ਪਹਿਲਾਂ ਸੁਣਾਂਗੇ ਕੁਝ ਜ਼ਰੂਰੀ ਸੁਨੇਹੇ।
1: महंगाई महंगाई, इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
3: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 11 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਤੇ ਇਸ ਵਾਰ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪਲੇਬੈਕ ਸਿੰਗਰ ਸੁਖਵਿੰਦਰ ਸਿੰਘ ਦੀ। ਪ੍ਰੋਗਰਾਮ ਪੇਸ਼ ਕਰਨਗੇ ਸੀਮਾ ਮਹਿਰਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, 11 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ।
1: महंगाई महंगाई, इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ।

ਫਿਲਮ ਲੌਂਗ ਦਾ ਲਿਸ਼ਕਾਰਾ ਦਾ ਇਹ ਗੀਤ ਜਿਸ ਨੂੰ ਗਾਇਆ ਵੀ ਗੁਰਦਾਸ ਮਾਨ ਸਾਹਿਬ ਨੇ ਸੀ ਤੇ ਇਸ ਦੇ ਬੋਲ ਵੀ ਗੁਰਦਾਸ ਮਾਨ ਸਾਹਿਬ ਨੇ ਹੀ ਲਿਖੇ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਜੀ ਜਗਜੀਤ ਨੇ। ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ, ਸਮਾਂ 10:52 ਦਾ ਹੋ ਚੁੱਕਿਆ। ਸੱਜਰੇ ਫੁੱਲ ਫਿਲਮ ਦੇ ਵਿੱਚੋਂ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜਿਸ ਵਿੱਚ ਆਵਾਜ਼ ਹੈ ਦਿਲਰਾਜ ਕੌਰ ਦੀ ਤੇ ਗੀਤ ਦੇ ਬੋਲ ਲਿਖੇ ਨੇ ਜੀ ਸ਼ਬਾਬ ਅਲਵਾਲ ਪੁਰੀ ਨੇ।

ਇਸ ਦੇ ਨਾਲ ਹੀ ਪ੍ਰੋਗਰਾਮ ਗੀਤ ਪਿਟਾਰਾ ਇੱਥੇ ਹੀ ਖਤਮ ਹੁੰਦਾ। ਨਮਸਕਾਰ, ਧੰਨਵਾਦ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ 101.1 MHz ਤੇ। ਸਮਾਂ ਇਸ ਵੇਲੇ 10:59 ਤੇ 27 ਸਕਿੰਟ ਦਾ ਹੋ ਰਿਹਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 11:05 ਤੇ ਰਿਲੇ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਟ੍ਰੇਲਸ। ਖਬਰਾਂ ਲਈ ਕੁਝ ਪਲ ਕਰਦੇ ਹਾਂ ਇੰਤਜ਼ਾਰ।

ਜੀ ਹਾਂ, ਜਿੰਨੀ ਸੋਹਣੀ ਲੱਗਦੀ ਹੈ ਮੈਨੂੰ ਕਿਸੇ ਹੋਰ ਨੂੰ ਨਾ ਲੱਗੇ, ਮਤਲਬ ਆਪਣੀ ਦ ਬਿਊਟੀ ਲਾਈਜ਼ ਇਨ ਦ ਆਈਜ਼ ਆਫ ਦ ਬੀਹੋਲਡਰ, ਇਸੇ ਆਪ ਇਸ ਤਰ੍ਹਾਂ ਸੇ ਵੀ ਕਹਿ ਸਕਤੇ ਹੈਂ। ਔਰ ਵੈਸੇ ਹਮ ਬਾਤ ਕਰੇ ਰਾਨੀ ਮੁਖਰਜੀ, ਬਹੁਤ ਹੀ ਖੂਬਸੂਰਤੀ ਸੇ ਜਿਸ ਤਰ੍ਹਾਂ ਕੇ ਕਿਰਦਾਰ ਕਰਤੀ ਹੈਂ, ਉਸਕੀ ਐਪਰੀਸੀਏਸ਼ਨ ਕੇ ਲੀਏ ਲਗਭਗ 30 ਸਾਲ ਹੋ ਗਏ ਉਨਕੋ ਇੰਡਸਟਰੀ ਮੇਂ, ਔਰ ਉਨ੍ਹੇ 62ਵਾਂ ਮਹਾਰਾਸ਼ਟਰ ਸਟੇਟ ਫਿਲਮ ਅਵਾਰਡ ਸੇ ਨਵਾਜ਼ਾ ਗਿਆ, ਜੋ ਕੱਲ ਮੁੰਬਈ ਮੇਂ ਯੂ ਨੋ ਪ੍ਰਸਤੁਤ ਕੀਏ ਗਏ, ਪੇਸ਼ ਕੀਏ ਗਏ। ਵਹਾਂ ਰਾਨੀ ਮੁਖਰਜੀ ਨੇ ਖਾਸ ਤੌਰ ਸੇ ਰਾਨੀ ਮੁਖਰਜੀ ਕੋ ਜੋ ਹੈ ਰਾਜ ਕਪੂਰ ਸਪੈਸ਼ਲ ਕੰਟ੍ਰੀਬਿਊਸ਼ਨ ਅਵਾਰਡ ਦਿਆ ਗਿਆ, ਔਰ ਉਨਸੇ ਯੇ ਪੂਛਾ ਵੀ ਗਿਆ ਕਿ ਭਈ ਆਪ ਯੇ ਬਤਾਈਏ ਕਿ ਆਪ ਜੋ ਮੂਵੀਜ਼ ਕਰਤੀ ਹੈਂ, ਮੋਸਟਲੀ ਉਸਮੇਂ ਵਿਮਨ ਸੈਂਟ੍ਰਿਕ ਰੋਲਸ ਆਪ ਯੂ ਨੋ ਪਲੇ ਕਰਤੀ ਹੈਂ, ਅਦਾ ਕਰਤੀ ਹੈਂ, ਤੋ ਕਿਆ ਯੇ ਜਾਨ ਬੂਝ ਕਰ ਆਪ ਐਸਾ ਕਰਤੀ ਹੈਂ, ਯਾ ਫਿਰ ਐਸੇ ਰੋਲਸ ਆਪਕੋ ਆਫਰ ਹੋਤੇ ਹੈਂ? ਤੋ ਵੈਲ ਸ਼ੀ ਸੈਡ, ਕਿਉਂਕਿ ਇਸਮੇਂ ਐਸਾ ਕੁਛ ਨਹੀਂ ਹੈ ਕਿ ਮੈਂ ਬਹੁਤ ਸੋਚਤੀ ਹੂੰ ਕਿ ਇਸ ਤਰ੍ਹਾਂ ਕੀ ਮੂਵੀਜ਼ ਯਾ ਇਸ ਤਰ੍ਹਾਂ ਕੀ ਸਕ੍ਰਿਪਟ ਹੀ ਚੁਣੂੰ, ਲੇਕਿਨ ਕਹੀਂ ਨਾ ਕਹੀਂ ਯੂ ਨੋ ਮੁਝੇ ਐਸਾ ਲੱਗਦਾ ਹੈ ਕਿ ਰਾਨੀ ਐਸੀ ਮੂਵੀਜ਼ ਇਸ ਲਈ ਵੀ ਲੇਤੀ ਹੈਂ ਕਿਉਂਕਿ ਉਸਮੇਂ ਵੋ ਫਿਲਮ ਕੀ ਹੀਰੋ ਹੋਤੀ ਹੈ। ਸਮਝ ਪਾ ਰਹੇ? ਕਿਉਂਕਿ ਅਦਰਵਾਈਜ਼ ਅਗਰ ਕੋਈ ਹੀਰੋ ਸੈਂਟ੍ਰਿਕ ਰੋਲ ਹੋਤਾ ਹੈ ਤੋ ਉਸਮੇ ਯੂ ਨੋ ਫੀਮੇਲਸ ਕੇ ਲੀਏ ਯਾ ਫਿਰ ਹੀਰੋਇਨ ਕੇ ਲੀਏ ਇਤਨਾ ਕਾਮ ਨਹੀਂ ਹੋਤਾ, ਉਸਕੇ ਇਰਦ ਗਿਰਦ ਪੂਰੀ ਸਟੋਰੀ ਘੁੰਮਤੀ ਹੈ, ਤੋ ਹੀਰੋ ਕੇ ਇਰਦ ਗਿਰਦ ਘੁੰਮਤੀ ਹੈ। ਜੈਸੇ ਮਰਦਾਨੀ ਮੇ ਆਪਨੇ ਇਨਕਾ ਰੋਲ ਦੇਖਾ ਹੈ, ਔਰ ਵੀ ਬਹੁਤ ਸਾਰੀ ਫਿਲਮੇ ਹੈ, ਜੈਸਾ ਹਮਨੇ ਇੱਕ ਬਾਤ ਕਹੀ ਅਭੀ ਜੋ ਮਿਸਿਸ ਚੈਟਰਜੀ ਵਰਸਿਸ ਨਾਰਵੇ ਕੀ ਬਾਤ ਹਮਨੇ ਕਹੀ, ਐਸੀ ਬਹੁਤ ਸੀ ਬੇਸ਼ੁਮਾਰ ਫਿਲਮੇ ਹੈ। ਕੁਛ ਕੁਛ ਹੋਤਾ ਹੈ ਸੇ ਲੈ ਕੇ ਆਜ ਤੱਕ ਕਾ ਉਨਕਾ ਸਫ਼ਰ ਬੜਾ ਪਿਆਰਾ ਰਹਾ ਹੈ, ਕਾਫੀ ਬੁਲੰਦੀਓ ਪਰ ਰਹਾ ਹੈ। ਔਰ ਰਾਨੀ ਨਾ ਸਿਰਫ ਇੱਕ ਬਿਹਤਰੀਨ ਐਕਟਰ ਹੈ, ਬਲਕਿ ਅਬ ਤੋ ਵੋ ਇੱਕ ਪ੍ਰੋਡਿਊਸਰ ਵੀ ਹੈ, ਇੱਕ ਪ੍ਰੋਡਕਸ਼ਨ ਹਾਊਸ ਕੀ ਮਾਲਕਿਨ ਵੀ ਹੈ। ਸੋ ਹਮ ਦੇਤੇ ਹੈ ਮੁਬਾਰਕਬਾਦ, ਸ਼ੁਭਕਾਮਨਾਏ ਰਾਨੀ ਕੋ, ਔਰ ਇਨਸੇ ਹੀ ਜੁੜਾ ਇੱਕ ਸਵਾਲ ਹੈ, ਫਿਰ ਸੇ ਪੁੱਛੇਂਗੇ, ਜੋ ਆਪਕੋ ਬਣਾ ਸਕਤਾ ਹੈ ਬਾਲੀਵੁੱਡ ਸਰਤਾਜ। ਸੁਣਤੇ ਰਹੇ ਹਮਾਰੇ ਸਾਥ ਬਾਲੀਵੁੱਡ ਟ੍ਰੇਲਸ, ਆਕਾਸ਼ਵਾਣੀ ਰੇਨਬੋ ਪਰ।

ਹੁਣੇ ਤੁਸੀਂ ਸੁਣ ਰਹੇ ਸੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 11:59 ਤੇ 28 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 12 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
2: आकाशवाणी FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 11 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸਜਰੀ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਤੇ ਇਸ ਵਾਰ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪਲੇਬੈਕ ਸਿੰਗਰ ਸੁਖਵਿੰਦਰ ਸਿੰਘ ਦੀ। ਪ੍ਰੋਗਰਾਮ ਪੇਸ਼ ਕਰਨਗੇ ਸੀਮਾ ਮਹਿਰਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ।

0: ਸਿੰਗਰ ਸੁਖਵਿੰਦਰ ਸਿੰਘ ਦੀ। ਪ੍ਰੋਗਰਾਮ ਪੇਸ਼ ਕਰਨਗੇ ਸੀਮਾ ਮਹਿਰਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, 11 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ।
1: महंगाई महंगाई, इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।

ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਸਰੋਤਿਆਂ ਨੂੰ ਇੰਤਜ਼ਾਰ ਹੋਏਗਾ ਅੱਜ ਜੋ ਸੁਬਹਾ ਦੀ ਪ੍ਰੋਮੋਸ ਚੱਲ ਰਹੇ ਨੇ, ਅਨਾਊਂਸਮੈਂਟਸ ਹੋ ਰਹੀਆਂ ਨੇ, ਪ੍ਰੋਗਰਾਮ ਮੁਸ਼ਕਿਲ ਦੱਸੋ ਹਾਲ ਦੱਸਾਂਗੇ ਦੀਆਂ। ਸੋ ਉਹ ਪ੍ਰੋਗਰਾਮ ਜਿਹੜਾ ਉਹ ਕੱਲ੍ਹ ਚੱਲੇਗਾ 12:10 'ਤੇ। ਸੋ ਤੁਸੀਂ ਜੇਕਰ ਕੌਲ ਮਿਲਾ ਰਹੇ ਹੋ ਤਾਂ ਕੌਲ ਨਹੀਂ ਮਿਲੇਗੀ, ਤੁਸੀਂ ਇਹ ਕੱਲ੍ਹ ਕੌਲ ਮਿਲਾਉਣਾ, ਪ੍ਰੋਗਰਾਮ ਮੁਸ਼ਕਿਲ ਦੱਸੋ ਹਾਲ ਦੱਸਾਂਗੇ। ਅਤੇ ਲਓ ਜੀ ਫਿਰ ਹੁਣ ਤਾਂ ਨੋਰਮਲ ਪ੍ਰੋਗਰਾਮ ਅੱਜ ਚੱਲਣਗੇ। ਅੱਜ ਪ੍ਰੋਗਰਾਮ ਹੁਣ ਚੱਲ ਰਿਹਾ ਲੈਟਸ ਰੌਕ ਐਂਡ ਡਾਂਸ 'ਤੇ, ਇਸ ਤੋਂ ਬਾਅਦ ਚੱਲੇਗਾ 12:30 ਪ੍ਰੋਗਰਾਮ ਘਰ ਪਰਿਵਾਰ।

0: ਦੋਸਤੋ, ਕਦੇ ਕਦੇ ਇੱਕ ਨਾਮ ਇਨਸਾਨ ਦੀ ਪੂਰੀ ਜ਼ਿੰਦਗੀ ਦੀ ਕਹਾਣੀ ਲਿਖ ਦਿੰਦਾ ਹੈ। ਅਜਿਹੀ ਇੱਕ ਕਹਾਣੀ ਤੁਸੀਂ ਸੁਣੋਗੇ ਪ੍ਰੋਗਰਾਮ ਹੱਡ ਬੀਤੀਆਂ ਜਗ ਬੀਤੀਆਂ ਤਹਿਤ ਰਾਜਿਆਂ ਦੀ।
1: ਸਵਾਲ ਉਹੀ ਜੋ ਲੋਕਾਂ ਦੇ ਦਿਲਾਂ ਵਿੱਚ ਨੇ, ਜਵਾਬ ਉਹੀ ਜੋ ਸੱਚ ਨੂੰ ਸਾਹਮਣੇ ਲਿਆਉਣ। ਖਬਰਾਂ ਦੇ ਪਿੱਛੇ ਦੀ ਖਬਰ, ਸ਼ਖਸੀਅਤ ਦੇ ਪਿੱਛੇ ਦੀ ਕਹਾਣੀ ਅਤੇ ਸਮਾਜ ਨਾਲ ਜੁੜੇ ਅਹਿਮ ਮੁੱਦਿਆਂ ਤੇ ਬੇਬਾਕ ਗੱਲਬਾਤ।

0: ਜੀ ਸਰੋਤਿਓ,
1: ਆਕਾਸ਼ਵਾਣੀ ਬਠਿੰਡਾ ਦਾ ਮਕਬੂਲ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਅਤੇ ਇਸ ਵਾਰ ਸਾਡੇ ਸਟੂਡੀਓ ਵਿੱਚ ਮੌਜੂਦ ਹੋਣਗੇ ਸ਼੍ਰੀ ਬਖਤੌਰ ਢਿੱਲੋਂ, ਪ੍ਰੈਜ਼ੀਡੈਂਟ ਬਠਿੰਡਾ ਪ੍ਰੈਸ ਕਲੱਬ, ਅਤੇ ਸ਼੍ਰੀ ਪਰਵਿੰਦਰਜੀਤ ਸਿੰਘ, ਸੀਨੀਅਰ ਜਰਨਲਿਸਟ ਮੈਂਬਰ ਬਠਿੰਡਾ ਪ੍ਰੈਸ ਕਲੱਬ। ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਦਲਬੀਰ ਸਿੰਘ, ਮਮਤਾ ਅਰੋੜਾ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਜਿੱਥੇ ਪੱਤਰਕਾਰੀ ਨਾਲ ਜੁੜੇ ਤਜਰਬੇ, ਸਮਾਜਿਕ ਮੁੱਦੇ ਅਤੇ ਲੋਕਾਂ ਨਾਲ ਸੰਬੰਧਿਤ ਅਹਿਮ ਮਸਲਿਆਂ ਤੇ ਹੋਵੇਗੀ ਖੁੱਲੀ ਅਤੇ ਸਾਰਥਕ ਗੱਲਬਾਤ। ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ 0164-2440-331 ਡਾਇਲ ਕਰਕੇ, ਜਾਂ ਫਿਰ ਸਟੂਡੀਓ ਦੇ ਵਟਸਐਪ ਨੰਬਰ ਰਾਹੀਂ, ਜਿਹੜਾ ਹੈ 77173-73146।

0: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ,
0: ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੀਆਂ ਸਾਰੀਆਂ ਭੈਣਾਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ ਜੀ। ਕੀ ਹਾਲ ਚਾਲ ਨੇ ਭੈਣੋ ਤੁਹਾਡੇ? ਉਮੀਦ ਕਰਦੇ ਹਾਂ ਕਿ ਸਾਡੀ ਭੈਣਾਂ ਦੇ ਹਾਲ ਚਾਲ ਵਧੀਆ ਹੋਣੇ ਆ ਤੇ ਸਾਡੀਆਂ ਭੈਣਾਂ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੀਆਂ ਹੋਣਗੀਆਂ। ਬਿਲਕੁਲ ਜੀ, ਸਵੇਰ ਹੁੰਦੇ ਹੀ ਸਾਡੇ ਸਰੋਤੇ ਜਿਹੜੇ ਰੈਗੂਲਰ ਨੇ ਉਹ ਤਾਂ ਸਵੇਰੇ ਉੱਠਦੇ ਹੀ ਜਦੋਂ ਰੇਡੀਓ ਸਟਾਰਟ ਹੁੰਦਾ ਤੇ ਜਾਂ ਅਸੀਂ ਬੋਲਣਾ ਸ਼ੁਰੂ ਕਰਦੇ ਹਾਂ ਤੇ ਉਦੋਂ ਹੀ ਉਹਨਾਂ ਦਾ ਵੀ ਰੇਡੀਓ ਸਟਾਰਟ ਹੋ ਜਾਂਦਾ ਤੇ ਉਹ ਸੁਣਦੇ ਸੁਣਦੇ ਸਾਰੇ ਘਰ ਦੇ ਕੰਮ ਵੀ ਕਰਦੇ ਨੇ ਤੇ ਕੰਮ ਵੀ ਵਧੀਆ ਹੋ ਜਾਂਦੇ ਨੇ ਤੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਜਿਹੜੀ ਅਸੀਂ ਦਿੰਦੇ ਹਾਂ ਉਹ ਵੀ ਹਾਸਿਲ ਕਰ ਲਿੱਤੀ ਜਾਂਦੀ ਹੈ। ਸੋ ਜੀ, ਹੁਣ ਜਿਹੜਾ ਪ੍ਰੋਗਰਾਮ ਹੈ ਤਾਂ ਭੈਣਾਂ ਦੇ ਲਈ, ਸੁਣ ਸਾਰੇ ਸਕਦੇ ਆ ਤੇ ਡਾਇਲ ਵੀ ਭੈਣਾਂ ਨੇ ਹੀ ਇਸ ਪ੍ਰੋਗਰਾਮ ਦੇ ਵਿੱਚ ਕਰਨਾ ਹੈ। ਨੰਬਰ ਕੀ ਹੈ ਜੀ? ਨੰਬਰ ਹੈ 0164-2240-341 ਤੇ ਇਹ ਨੰਬਰ ਸਾਡੀਆਂ ਭੈਣਾਂ ਡਾਇਲ ਕਰਨਗੀਆਂ, ਜੁੜਨਗੀਆਂ ਮੇਰੇ ਨਾਲ ਤੇ ਗੱਲਾਂ ਕਰਨਗੀਆਂ ਦਿਲ ਦੀਆਂ। ਬਿਲਕੁਲ ਜੀ, ਦਿਲ ਦੀਆਂ ਗੱਲਾਂ ਉਦੋਂ ਹੀ ਹੁੰਦੀਆਂ ਜਦੋਂ ਆਪਣੇ ਨਾਲ ਜੁੜ ਕੇ ਬੈਠਦੇ ਨੇ। ਸੋ ਇੰਤਜ਼ਾਰ ਮੈਨੂੰ ਮੇਰੀਆਂ ਭੈਣਾਂ ਦਾ ਜੋ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਗੀਆਂ। ਨੰਬਰ ਇੱਕ ਵਾਰ ਫਿਰ ਦੱਸ ਦਿੰਦੀ ਹਾਂ ਜੀ ਮੈਂ, 0164-2240-341। ਇੰਤਜ਼ਾਰ ਹੈ ਮੈਨੂੰ ਸਾਡੀਆਂ ਭੈਣਾਂ ਦਾ ਤੇ ਲਓ ਜੀ, ਇੰਤਜ਼ਾਰ ਕਰਦੇ ਕਰਦੇ ਇੱਕ ਖੂਬਸੂਰਤ ਗੀਤ ਕੌਰ ਬੀ ਦੀ ਆਵਾਜ਼ ਦੇ ਵਿੱਚ ਸੁਣ ਲੈਂਦੇ ਹਾਂ।

0: ਜੀ ਡਾਇਲ ਹੋਇਆ ਸਾਡੇ ਸਟੂਡੀਓ ਦਾ ਨੰਬਰ 0164-2240-331 ਤੇ ਦੇਖਦੇ ਹਾਂ ਕਿਹੜੀ ਭੈਣ ਸਾਡੇ ਨਾਲ ਜੁੜੀ ਹੈ ਟੈਲੀਫੋਨ ਲਾਈਨ ਤੇ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਹਾਂਜੀ, ਮੈਂ ਸੰਦੀਪ ਕੌਰ ਅਬਲ ਖਰਾਣਾ ਤੋਂ।
0: ਸਵਾਗਤ ਹੈ ਸੰਦੀਪ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ।
0: ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਜੀ।
0: ਕੰਮ ਕਾਰਨ ਵਿਹੜ ਲਿਆ ਕਰਦਾ?
1: ਹਾਂਜੀ।
0: ਅੱਛਾ, ਹੁਣ ਫ੍ਰੀ ਹੋ ਤੁਸੀਂ?
1: ਹਾਂਜੀ ਬਿਲਕੁਲ ਫ੍ਰੀ।
0: ਕੀ ਕਰ ਰਹੇ ਸੀ ਫਿਰ?
1: ਬਸ ਰੇਡੀਓ ਸੁਣ ਰਹੇ ਸੀਗੇ।
0: ਤੇ ਨਾਲ ਨਾਲ ਕੀ ਕਰ ਰਹੇ ਸੀ ਰੇਡੀਓ ਸੁਣਦੇ ਸੁਣਦੇ?
1: ਬਸ ਹੁਣ ਫ੍ਰੀ ਸੀਗੇ, ਇਸ ਕਰਕੇ ਥੋੜਾ 10 ਮਿੰਟ ਰੈਸਟ ਕਰਦੇ ਸੀਗੇ।
0: ਚਲੋ, ਯਾਨੀ ਕਿ ਇਹਦਾ ਕੰਮ ਵਧੀਆ ਹੋ ਗਿਆ। ਨਾਲੇ ਫੋਨ ਲਗਾਉਣ ਲਈ ਤਾਂ ਦੇਖੋ ਫਿਰ ਕੰਮ ਛੱਡਣਾ ਪੈਂਦਾ ਹੈ ਨਾ।
1: ਨਹੀਂ ਮੈਂ ਫਿਰ ਨਾਲ ਨਾਲ ਲਗਾਉਂਦੇ ਰਹਿੰਦੇ ਆ ਨਾ ਜੀ, ਜਦੋਂ ਕੰਮ ਕਰਦੇ ਆ ਫਿਰ ਨਾਲ ਨਾਲ ਫੋਨ ਵੀ ਡਾਇਲ ਕਰਦੇ ਰਹਿੰਦੇ ਆ।
0: ਅੱਛਾ, ਇਹ ਵੀ ਕਰ ਲੈਂਦੇ ਤੁਸੀਂ?
1: ਹਾਂਜੀ, ਪਹਿਲਾਂ ਵੱਡਾ ਰੇਡੂਆ ਸੀਗਾ ਜੀ, ਉਦੋਂ ਬੱਚੇ ਪੜ੍ਹਦੇ ਆ ਫਿਰ ਉਹਨਾਂ ਨੂੰ ਥੋੜਾ ਡਿਸਟਰਬਿੰਗ ਹੁੰਦੀ ਸੀਗੀ।
0: ਅੱਛਾ,
1: ਹੁਣ ਉਹ ਚਾਚਾ ਜੀ ਦੀ ਬੇਟੀ ਆਈ ਸੀ ਕੈਨੇਡਾ, ਤੋਂ ਉਹਨਾਂ ਨੇ ਛੋਟਾ ਰੇਡੂਆ ਲਿਆਤਾ ਫੋਨ ਵਰਗਾ ਨਿੱਕਾ।
0: ਫਿਰ ਉਹ ਨਾਲ ਚੁੱਕੀ ਫਿਰਦੇ ਹੁਣ ਤੁਸੀਂ?
1: ਉਹ ਨਾਲ ਨਾਲ ਰਹਿੰਦਾ ਜੀ, ਰਸੋਈ ਚ ਵੀ ਕਮਰੇ ਚ ਵੀ, ਹੁਣ ਜਿਆਦਾ ਮਜ਼ਾ ਆਉਂਦਾ ਗਾ
0: ਪੋਕਿਟ ਵਾਲਾ, ਹੈਨਾ।
1: ਹਾਂਜੀ,
0: ਇਹ ਮੈਨੂੰ ਵੀ ਇਸ ਤਰ੍ਹਾਂ ਦਾ ਰੇਡੀਓ ਬਹੁਤ ਵਧੀਆ ਲੱਗਦਾ, ਚੁੱਕੀ ਜਿੱਥੇ ਮਰਜ਼ੀ ਲੈ ਜਾਓ, ਨਾਲ ਪਰਸ ਪਾ ਕੇ ਲੈ ਜਾਓ ਭਾਵੇਂ ਨਾਲ।
1: ਹਾਂਜੀ, ਤੁਹਾਨੂੰ ਵੀ ਮੰਗਵਾ ਦਾਂਗੇ।
0: ਨਹੀਂ ਮੇਰੇ ਕੋਲ ਹੈਗਾ, ਤਾਂ ਮੈਂ ਕਿਹਾ ਬਹੁਤ ਸੁੱਖ, ਮਤਲਬ ਕਿ ਇਹ ਚੀਜ਼ ਦਾ ਬਹੁਤ ਸੁੱਖ ਵੀ ਹੈ ਤੇ ਵਧੀਆ ਲੱਗਦਾ ਰੇਡੀਓ, ਹੈਨਾ।
1: ਹਾਂਜੀ
0: ਹਾਂ, ਹੋਰ ਘਰ ਚ ਕੌਣ ਕੌਣ ਨੇ?
1: ਹਾਂਜੀ, ਅਸੀਂ ਜੁਆਇੰਟ ਫੈਮਿਲੀ ਆ, ਜਾਨੀ ਕਿ ਮੰਮੀ ਡੈਡੀ ਸੱਸ ਸਹੁਰਾ ਤਾਂ ਹੈ ਨਹੀਂ ਗਈ, ਦੋਨੋਂ ਭੈਣਾਂ ਅਸੀਂ ਇੱਕੋ ਹੀ ਘਰੇ ਵਿਆਹੀਆਂ ਵੀ ਹੈਗੀਆਂ।
0: ਅੱਛਾ,
1: ਬੱਚੇ ਹੀ ਦੋ, ਮੇਰੇ ਭਾਣਜੇ ਆ, ਮੇਰਾ ਬੇਟਾ ਹੈਗਾ, ਮੇਰੀ ਬੇਟੀ ਆ।
0: ਅੱਛਾ, ਯਾਨੀ ਕਿ ਤੁਹਾਡੀ ਰਸੋਈ ਇਕੱਠੀ ਹੈ?
1: ਹਾਂਜੀ।
0: ਅੱਛਾ, ਤੇ ਫਿਰ ਐ ਨਾ, ਭੈਣਾਂ ਵੀ ਹੋ ਗਈਆਂ ਤੁਸੀਂ ਤੇ ਦਰਾਣੀਆਂ ਜਠਾਣੀਆਂ ਵੀ ਹੋ ਗਈਆਂ, ਹੁੰਦਾ ਕੰਮ ਨੂੰ ਲੈ ਕੇ ਕਦੇ ਨੋਕ ਝੋਕ ਹੁੰਦੀ ਹੈ ਵੀ ਮੈਂ ਆ ਨਹੀਂ ਕਰਨਾ ਜਾਂ ਮਤਲਬ ਜਾਂ ਵੰਡਿਆ ਹੋਇਆ ਕੰਮ?
1: ਨਹੀਂ ਮੈਡਮ, ਪਤਾ ਕੀ ਹੈ, ਨਹੀਂ ਵਾਰੀ ਹੋ ਜਾਂਦੀ ਹੈ, ਜਿਵੇਂ ਸੁਬਹਾ ਦੀ ਉਹਨਾਂ ਦੀ ਹੋ ਗਈ, ਸੁਬਹਾ ਮੇਰੇ ਪੋਚੇ ਹੋ ਗਏ, ਸ਼ਾਮ ਦਾ ਉਹਨਾਂ ਦਾ ਰੋਟੀ ਪਾਣੀ, ਜਾਣੀ ਕਿ ਮੇਰਾ ਰੋਟੀ ਪਾਣੀ ਹੋ ਗਿਆ, ਉਹਨਾਂ ਦੇ ਕੱਪੜੇ ਧੋਣੇ ਹੋ ਗਏ, ਇਸ ਤਰ੍ਹਾਂ ਵੰਡ ਵੰਡ ਕੇ ਕੰਮ ਹੋ ਜਾਂਦਾ ਹੈਗਾ।
0: ਹਾਂ, ਮੈਂ ਨਾ ਸੁਣਦੀ ਹੁੰਦੀ ਸੀਗੀ, ਮਤਲਬ ਕਿ ਕਈਆਂ ਤੋਂ ਸੁਣਦੀ ਹੁੰਦੀ ਸੀ, ਦੋ ਭੈਣਾਂ ਨਾ ਉਹ ਕਹਿੰਦੇ ਸੀ ਇੱਕ ਘਰ ਚ ਨੀ ਵਿਆਹੁੰਦੇ, ਇੱਕ ਘਰ ਚ ਵਿਆਹ ਦੀਆਂ ਇਕੱਠੀਆਂ ਤੇ ਲੜਨ ਗਿਆ। ਤੁਹਾਡਾ ਰਿਸ਼ਤਾ ਆਪਸ ਕਿਹੋ ਜਿਹਾ?
1: ਹਾਂਜੀ, ਸਾਡੇ 3 ਬੱਚੇ, 2 ਮੇਰੇ ਭਾਣਜੇ, 1 ਮੇਰਾ ਬੇਟਾ, ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਵੀ ਤੁਹਾਨੂੰ ਜੇ ਅਲੱਗ ਅਲੱਗ ਵਿਆਹ ਤਾਂ ਨਾ ਤੁਹਾਡੀਆਂ ਵੀ ਘਰ ਵਾਲੀਆਂ ਲੜੀ ਜਾਇਆ ਕਰਨਗੀਆਂ। ਮੇਰਾ ਬੇਟਾ ਕਹੂਗਾ ਨਹੀਂ ਮੰਮੀ, ਅਸੀਂ ਤੁਹਾਡੇ ਵਾਂਗ ਇੱਕੋ ਘਰ ਦੇ ਲਿਆਵਾਂਗੇ।
0: ਅੱਛਾ,
1: ਮੈਂ ਕਿਹਾ ਹੁਣ ਤਾਂ ਇੱਕ ਘਰ ਇੱਕ ਕੁੜੀ ਨੀ ਹੈਗੀ, ਤੁਸੀਂ 3 ਕਿੱਥੋਂ ਲੈ ਆਓਗੇ?
0: ਹਾਂ, ਇਹ ਵੀ ਗੱਲ ਸਹੀ ਹੈ। ਹਾਂ,
1: ਹਾਂਜੀ,
0: ਇਹ ਤਾਂ ਪਹਿਲਾਂ ਟਾਈਮ ਹੈ, ਮੈਨੂੰ ਲੱਗਦਾ ਹੁਣ ਤਾਂ ਇੱਕ ਬੱਚਾ ਰੱਖਣ ਲੱਗ ਗਏ ਜੇ।

0: ਜੇ ਤਾਂ ਕੁੜੀ
1: ਹਾਂਜੀ
0: ਰੱਖ ਲੈਂਦੇ ਦੂਜਾ ਚਾਂਸ ਹੀ ਨਹੀਂ ਲੈ ਰਹੇ, ਹੈ ਨਾ।
1: ਹਾਂਜੀ, ਕਸੂਰ ਫੋਨ ਦਾ ਹੋ ਜਾਂਦਾ ਵੀ ਬੱਚੇ ਫੋਨ ਦੇ ਦੇ, ਹੋਰ ਫਿਰ ਬੱਚੇ ਕਰਨ ਕੀ ਜਦੋਂ ਕੋਈ ਭੈਣ ਭਾਈ ਹੈ ਨਹੀਂ ਖੇਡਣ ਨੂੰ ਨਾਲ, ਜਾਂ
0: ਸਹੀ
1: ਕੋਈ ਹੋ ਨਹੀਂ। ਹੁਣ ਬੱਚੇ ਸਾਰਾ ਦਿਨ ਪੜ੍ਹਦੇ ਆ ਫੋਨ ਤੇ, ਪੜ੍ਹਾਈ ਆਉਂਦੀ ਆ, ਫਿਰ ਹੋਰ ਕਰਨ ਵੀ ਕੀ ਜੀ, ਬਾਹਰ ਜਾਣ ਦਾ ਟਾਈਮ ਨਹੀਂ ਹੈਗਾ। ਹੁਣ ਬੇਟੀ 12 ਸਾਲਾਂ ਦੀ, ਉਹ ਸਾਰਾ ਦਿਨ ਘਰੇ ਰਹਿੰਦੀ ਆ, ਪੜ੍ਹ ਲਈ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵੇਖ ਲਿਆ, ਜਾਂ ਕੋਈ ਕੰਮ ਚ ਵੀ ਹੱਥ ਵਟਾਉਂਦੀ ਆ, ਫਿਰ ਜਦੋਂ ਹੁਣ ਇਹੋ ਜਿਹੀ ਸਾਰਾ ਹੋਇਆ ਪਿਆ, ਹੁਣ ਹੋਰ ਕਰਿਆ ਵੀ
0: ਦੇਖੋ,
1: ਕੀ ਜਾਵੇ,
0: ਬੱਚਿਆਂ
1: ਹੈ
0: ਨੂੰ
1: ਨਾ।
0: ਤਾਂ ਟਾਈਮ ਪਾਸ ਕਰਨ ਦੇ ਲਈ ਕੁਛ ਨਾ ਕੁਛ ਚਾਹੀਦਾ। ਪਹਿਲਾਂ ਭੈਣ ਭਰਾ ਜ਼ਿਆਦਾ ਹੁੰਦੇ ਸੀ ਤਾਂ ਬੈਠ ਕੇ ਖੇਡ ਲੈਂਦੇ ਸੀ ਆਪਸ ਚ, ਹੈ ਨਾ, ਗੱਲਾਂ ਕਰ
1: ਹਾਂਜੀ
0: ਲੈਂਦੇ
1: ਹਾਂਜੀ
0: ਸੀ। ਜਦੋਂ ਅੱਜ ਕੱਲੇ ਕੱਲੇ ਬੱਚੇ ਹੋ ਗਿਆ ਤੇ ਫਿਰ ਉਹਦਾ ਟਾਈਮ ਪਾਸ ਕਿੱਦਾਂ ਕਰਨਾ? ਉਹਦੇ ਦੋਸਤਾਂ ਨਾਲ ਜਾਂ ਤਾਂ ਉਹ ਬੈਠਣਗੇ, ਹੈ ਨਾ, ਤੇ ਜਾਂ
1: ਹਾਂਜੀ
0: ਫਿਰ ਉਹ ਮੋਬਾਈਲ ਉਹਨਾਂ ਦੇ ਹੱਥ 'ਚ ਹੋਊਗਾ, ਇਹ
1: ਹਾਂਜੀ,
0: ਚੀਜ਼ਾਂ
1: ਮੋਬਾਈਲ ਵੀ
0: ਹੁੰਦੀਆਂ, ਹੈ ਨਾ।
1: ਆਪਣਾ ਕਸੂਰ ਹੀ ਹੈ। ਜੇ ਆਪਾਂ ਬੱਚੇ ਨੂੰ ਹੱਥ ਵਾਲਾ ਫੋਨ, ਜੇ ਆਪਾਂ ਇੱਕ ਵਾਰੀ ਕਹਿ ਤਾ ਵੀ ਰੱਖ ਦੋ ਬੇਟੇ, ਤਾਂ ਉਹ ਰੱਖਣਗੇ। ਆਪਦਾ ਆਪਦਾ ਸਾਰਾ ਟਾਈਮ ਟੇਬਲ ਬਣਾਉਣਾ ਪੈਂਦਾ ਏ।
0: ਬਿਲਕੁਲ, ਸੈਟਿੰਗ ਕਰਨੀ ਪੈਂਦੀ
1: ਹਾਂ,
0: ਹੈ, ਮੋਬਾਈਲ ਵੀ
1: ਹਾਂਜੀ
0: ਜ਼ਰੂਰੀ ਹੈ, ਕਿਉਂਕਿ ਦੇਖੋ
1: ਹਾਂਜੀ
0: ਸਮੇਂ ਦੇ ਨਾਲ ਜਿਹੜਾ ਹੈਗਾ ਸਾਨੂੰ ਚੱਲਣਾ ਪੈਂਦਾ। ਫੋਨ ਵੀ ਅੱਜ
1: ਪੈਂਦਾ,
0: ਸਾਡੀ ਵੱਡੀ ਵੱਡੀ ਜ਼ਰੂਰਤ ਹੈ, ਪਰ ਉਸ ਨੂੰ
1: ਹਾਂਜੀ
0: ਜਿਸ ਤਰੀਕੇ ਨਾਲ ਵਰਤਦੇ ਹਾਂ ਤਾਂ ਬਹੁਤ ਵਧੀਆ, ਤੇ ਜੇ ਫਿਰ ਅਸੀਂ ਉਸਦੇ ਫਾਲਤੂ ਜਾਂ ਕੁਛ ਗਲਤ ਯੂਜਸ ਕਰਦੇ ਹਾਂ ਤਾਂ ਉਹ ਫਿਰ ਸਾਡੀ ਗਲਤੀ ਹੈ, ਹੈ ਨਾ।
1: ਹਾਂਜੀ
0: ਹਾਂ,
1: ਹਾਂਜੀ
0: ਤੇ
1: ਹਾਂ
0: ਚਲੋ ਤੁਸੀਂ ਇੱਦਾਂ ਹੀ ਆਕਾਸ਼ਵਾਣੀ FM ਬਠਿੰਡਾ ਨਾਲ ਜੁੜੇ ਰਹੋ, ਕਾਲ ਲਗਾਉਂਦੇ ਰਹੋ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ।
1: ਥੈਂਕ ਯੂ ਮੈਡਮ।
0: ਜੀ ਸੋ ਜੀ ਭੈਣੋ, ਤੁਸੀਂ ਵੀ ਡਾਇਲ ਕਰੋ ਸਾਡੇ ਸਟੂਡੀਓ ਦਾ ਨੰਬਰ 0164-2240-331, ਤੇ ਅਗਲੀ ਭੈਣ ਦਾ ਅਸੀਂ ਕਰਦੇ ਹਾਂ ਇੰਤਜ਼ਾਰ।
2: महंगाई महंगाई, इस महंगाई में सुकून से कौन सो पाएगा?
3: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
4: ਦੋਸਤੋ, 11 ਸਤੰਬਰ 2026 ਦਿਨ ਸ਼ੁੱਕਰਵਾਰ, ਸਮਾਂ ਸ਼ਾਮ 5 ਵਜੇ, ਗੁਰਦੀਪ ਗਿੱਲ ਤੇ ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਦੇ ਅੰਤਰਗਤ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ। ਵਿਸ਼ਾ ਚਿੱਤ ਦਾ ਭਰੋਸਾ ਭਾਗ 2।

0: ਪ੍ਰੋਗਰਾਮ ਸੰਬੰਧੀ ਸੂਚਨਾ। ਅੱਜ ਸ਼ਾਮ 5:30 ਵਜੇ ਪ੍ਰੋਗਰਾਮ ਹੈਲੋ ਡਾਕਟਰ ਦਾ ਸਾਡਾ ਵਿਸ਼ਾ ਰਹੇਗਾ ਛਾਤੀ ਅਤੇ ਸਾਹ ਦੀਆਂ ਬਿਮਾਰੀਆਂ, ਕਾਰਨ, ਲੱਛਣ ਤੇ ਇਲਾਜ। ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿੱਚ ਹਾਜ਼ਰ ਹੋਣਗੇ ਡਾਕਟਰ ਅੰਚਲ ਜੈਨ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਸੁਨੀਤਾ ਸੋਨੀ। ਜਿਨ੍ਹਾਂ ਸਰੋਤਿਆਂ ਨੇ ਇਸ ਵਿਸ਼ੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ ਉਹ ਸਾਡੇ ਸਟੂਡੀਓ ਦੇ ਫੋਨ ਨੰਬਰ 0164-2240-331 ਤੇ ਕਾਲ ਕਰ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ ਅੱਜ ਸ਼ਾਮ 5:30 ਵਜੇ ਪ੍ਰੋਗਰਾਮ ਹੈਲੋ ਡਾਕਟਰ। ਇਸ ਪ੍ਰੋਗਰਾਮ ਦੇ ਸਪੋਂਸਰ ਨੇ ਬਡਿਆਲ ਹਸਪੀਟਲ, ਬੀਬੀ ਵਾਲਾ ਰੋਡ, ਬਠਿੰਡਾ।
1: ਜੀ।

0: ਭੈਣੋ ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ ਤੇ। ਘਰ ਪਰਿਵਾਰ ਦੇ ਵਿੱਚ ਸਮਾਂ ਤੁਹਾਨੂੰ ਦੱਸਦੀ ਹਾਂ 1:42 ਦਾ ਹੋ ਚੁੱਕਾ ਹੈ ਤੇ ਅਗਲੀ ਭੈਣ ਨਾਲ ਕਰਦੇ ਹਾਂ ਗੱਲ। ਹੈਲੋ
1: ਹੈਲੋ
0: ਜੀ, ਨਮਸਕਾਰ, ਕੌਣ ਬੋਲਦੇ ਹੋ?
1: ਹੁਸਨਪ੍ਰੀਤ ਬੋਲਦੇ ਆ ਜੀ, ਪਿੰਡ ਤਿਉਣੇ ਤੋਂ।
0: ਹੁਸਨਪ੍ਰੀਤ, ਕਿੱਥੋਂ ਬੋਲਦੇ ਹੋ? ਪਿੰਡ ਤਿਉਣੇ
1: ਤਿਉਣੇ
0: ਤੋਂ,
1: ਤੋਂ
0: ਠੀਕ ਹੈ
1: ਹਾਂਜੀ।
0: ਜੀ। ਤੇ ਪਹਿਲਾਂ ਤਾਂ ਨਾਮ ਦੱਸੋ ਤੁਹਾਡਾ, ਕਿਹਨੇ ਰੱਖਿਆ? ਹੁਸਨਪ੍ਰੀਤ
1: ਨਾਮ
0: ਕੌਰ,
1: ਨਾਮ ਜੀ ਸਕੂਲ ਚ ਮੈਡਮ ਨੇ ਰੱਖਿਆ ਹੋਇਆ ਸੀ ਜੀ।
0: ਸਕੂਲ ਚ ਮੈਡਮ ਨੇ ਰੱਖਿਆ? ਤੇ
1: ਹਾਂਜੀ
0: ਉਸ ਤੋਂ
1: ਮੈਮ,
0: ਪਹਿਲਾਂ ਕਿਸ ਨਾਮ ਨਾਲ ਬੁਲਾਉਂਦੇ ਸੀ ਘਰੇ ਤੁਹਾਨੂੰ?
1: ਰੱਜੀ ਨਾਂ ਨਾਲ ਜੀ।
0: ਰੱਜੀ। ਅੱਛਾ, ਤੇ ਸਕੂਲ ਵਿੱਚ ਜਦੋਂ ਤੁਹਾਨੂੰ ਦਾਖਲ ਕਰਵਾਇਆ ਉਦੋਂ ਨਾਮ ਕਿਹੜਾ ਮਤਲਬ ਉੱਥੇ ਲਿਖਾਇਆ ਸੀ?
1: ਉਦੋਂ ਮੈਡਮ ਨੇ ਆਪਣੇ ਕੋਲੋਂ ਰੱਖਿਆ ਸੀ ਹੁਸਨਪ੍ਰੀਤ ਕੌਰ ਜੀ।
0: ਅੱਛਾ,
1: ਹਾਂਜੀ,
0: ਆਪਣੇ ਆਪ ਹੀ ਰੱਖਤਾ ਕਿ ਤੁਹਾਡੇ ਮੰਮੀ ਪਾਪਾ ਨੇ ਕਿਹਾ ਸੀ ਵੀ ਸਾਡਾ
1: ਨਹੀਂ
0: ਨਾਮ ਰੱਖ ਦਿਓ
1: ਨਹੀਂ
0: ਜਾ
1: ਨਹੀਂ
0: ਕੇ?
1: ਮੈਡਮ ਨੇ ਆਪਣੇ ਆਪ ਹੀ ਰੱਖਤਾ ਸੀ ਜੀ।
0: ਵਾਹ ਜੀ, ਵਾਹ, ਕਿਆ ਬਾਤ ਹੈ। ਵੀ ਤੁਸੀਂ ਰਜਨੀ ਲਿਖਾਉਣਾ ਸੀ ਪਰ ਉਹਨਾਂ ਨੇ ਕਿਹਾ ਹੁਸਨਪ੍ਰੀਤ ਰੱਖਣਾ ਹੈ,
1: ਹਾਂਜੀ।
0: ਤੇ ਉਹ ਤੁਹਾਡੇ ਸੰਪਰਕ 'ਚ ਨਹੀਂ ਹੋਣ ਤੁਹਾਡੇ ਟੀਚਰ? ਉਹ
1: ਨਹੀਂ ਜੀ,
0: ਨਹੀਂ?
1: ਹਾਂਜੀ।
0: ਠੀਕ ਹੈ ਜੀ। ਤੇ ਹੋਰ ਘਰ 'ਚ ਕੌਣ ਕੌਣ ਨੇ?
1: ਬੇਟੀ ਹੈ ਜੀ, ਮੰਮੀ ਹੈ ਤੇ ਇੱਕ ਨਣਦ ਹੈ ਜੀ, ਹਸਬੈਂਡ ਹੈ।
0: ਠੀਕ ਹੈ। ਨੰਦ ਵਿਆਹੀ ਹੋਈ ਹੈ?
1: ਹਾਂਜੀ,
0: ਠੀਕ ਹੈ। ਤੇ ਸਾਸੂ ਮਾਂ ਨਾਲ ਰਿਸ਼ਤਾ ਕਿਹੋ ਜਿਹਾ ਤੁਹਾਡਾ?
1: ਬਹੁਤ ਵਧੀਆ ਰਹਿੰਦਾ ਜੀ।
0: ਮਾਵਾਂ ਧੀਆਂ ਵਾਲਾ ਹੈ?
1: ਹਾਂਜੀ
0: ਅੱਛਾ, ਮਾਵਾਂ ਧੀਆਂ ਤਾਂ ਆਪਸ 'ਚ ਲੜ ਵੀ ਪੈਂਦੀਆਂ ਹੁੰਦੀਆਂ ਕਦੇ ਕਦੇ।
1: ਹਾਂਜੀ, ਕਦੇ ਕਦੇ ਤਾਂ ਚਲੋ ਉਹ ਤਾਂ ਹੁਣ ਦੇਖੋ ਹੋਈ ਜਾਂਦਾ ਜੀ,
0: ਹਾਂ,
1: ਪਰ
0: ਹੋਣਾ ਵੀ ਚਾਹੀਦਾ ਮੈਨੂੰ ਲੱਗਦਾ ਥੋੜਾ ਬਹੁਤ, ਹੈ ਨਾ?
1: ਹਾਂਜੀ
0: ਹਾਂ, ਥੋੜਾ ਬਹੁਤ ਹੋਣਾ ਚਾਹੀਦਾ, ਜ਼ਿਆਦਾ ਨਹੀਂ। ਬਸ ਦਿਲ 'ਚ,
1: ਉਹ ਤਾਂ ਬਹੁਤ ਹੀ ਹੈ ਜੀ, ਬਸ
0: ਦਿਲ
1: ਹਾਂਜੀ।
0: ਦਿਮਾਗ 'ਚ ਨਹੀਂ ਹੋਣਾ ਚਾਹੀਦਾ ਉਹ ਚੀਜ਼, ਠੀਕ ਹੈ, ਬਸ
1: ਨਹੀਂ,
0: ਹੋ ਗਈ, ਠੀਕ
1: ਹਾਂਜੀ
0: ਹੈ ਨਾ?
1: ਹਾਂਜੀ, ਦਿਲ ਦਿਮਾਗ 'ਚ ਨਹੀਂ, ਬਸ ਮੂੰਹ ਤੇ ਬਸ ਹੁੰਦਾ ਥੋੜਾ ਬਹੁਤਾ।
0: ਹਾਂ, ਬਸ ਦੋ ਦਿਲ 'ਚ ਆਈ ਗੱਲ ਥੋੜੀ ਜਿਹੀ ਕਹਿ ਲਈ, ਫਿਰ ਹੋ ਜੇ ਹੋ ਗਏ, ਹੈ ਨਾ?
1: ਹਾਂਜੀ
0: ਹਾਂ, ਚਲੋ, ਇਹ ਬਹੁਤ ਵਧੀਆ ਰਿਸ਼ਤਾ ਹੈ। ਔਰ ਮੈਨੂੰ ਲੱਗਦਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਨਾ ਸੱਸਾਂ ਵੀ ਸਹੇਲੀਆਂ ਬਣ ਜਾਂਦੀਆਂ, ਤੇ ਬਹੁਤ ਵਧੀਆ ਲੱਗਦਾ ਹੈ ਨਾ ਇੱਦਾਂ।
1: ਹਾਂਜੀ ਹਾਂਜੀ ਹਾਂਜੀ।
0: ਤੇ ਬੱਚੇ ਕਿੰਨੇ ਨੇ ਤੁਹਾਡੇ?
1: ਇੱਕ ਬੇਟੀ ਹੈ ਜੀ।
0: ਛੋਟੀ ਹੈ ਹਲੇ, ਹੈ ਨਾ? ਆਵਾਜ਼ਾਂ ਮੈਨੂੰ ਲੱਗਦਾ ਉਸਦੇ ਹੀ ਆ ਰਹੀਆਂ।
1: ਹਾਂਜੀ ਹਾਂਜੀ।
0: ਅੱਛਾ, ਕਿਆ ਕਿਆ ਸਕੂਲ ਜਾਂਦੀ ਹੈ ਬੇਟੀ?
1: ਨਹੀਂ ਜੀ, ਛੋਟੀ ਹੈ ਹਜੇ ਤਾਂ ਜੀ।
0: ਅੱਛਾ, ਜ਼ਿਆਦਾ ਛੋਟੀ ਹੈ।
1: ਹਾਂਜੀ, ਗੱਲ ਕਰਕੇ ਸੀ ਮੈਡਮ ਨਾਲ, ਗੱਲ ਕਰ ਲਓ
0: ਨਹੀਂ,
1: ਕਿ
0: ਤੁਸੀਂ ਕਰੋ ਗੱਲ, ਬੱਚੇ ਨਾਲ ਹੋਣੀ ਨਹੀਂ ਗੱਲ ਆਪਣੀ, ਹੈ ਨਾ?
1: ਹਾਂਜੀ
0: ਹਾਂ,
1: ਹਾਂਜੀ
0: ਛੋਟੀ ਹੈ ਨਾ ਹਲੇ?
1: ਹਾਂਜੀ, ਨਹੀਂ ਜੀ ਵੈਸੇ ਬੋਲਦੀ ਆ, ਪਰ
0: ਅੱਛਾ ਅੱਛਾ
1: ਮਰਜ਼ੀ ਦੀ ਫਰਕ ਹੈ।
0: ਹਾਂ, ਚਲੋ, ਫਿਰ ਕਿਸੇ ਦਿਨ ਬੇਟੀ ਨਾਲ ਗੱਲ ਕਰਾਂਗੇ, ਤਾਂ ਹੁਣ ਤਾਂ ਤੁਹਾਡੇ ਨਾਲ ਹੀ ਗੱਲ ਕਰਾਂਗੇ।
1: ਹਾਂਜੀ,
0: ਹਾਂ, ਤੇ ਵੀ ਤੁਸੀਂ ਕਿੰਨੀ ਪੜ੍ਹਾਈ, ਕਿੰਨੇ ਪੜ੍ਹੇ ਹੋਏ ਹੋ ਤੁਸੀਂ?
1: ਅਸੀਂ 8 ਪੜ੍ਹੇ ਹੋਏ ਹਾਂ ਜੀ।
0: ਅੱਛਾ, 8 ਪੜ੍ਹਨ ਤੋਂ ਬਾਅਦ ਕੋਈ ਕੰਮ ਕੁੰਮ ਸਿੱਖਿਆ ਜਾਂ ਵਿਆਹ ਕਰਤਾ?
1: ਹਾਂਜੀ, ਸਿਲਾਈ ਸਿੱਖੀ ਆ, ਵਿਆਹ ਕਰਤਾ ਇਸ ਤੋਂ ਬਾਅਦ ਜੀ।
0: ਅੱਛਾ, ਸਿਲਾਈ ਹੁਣ ਤੁਸੀਂ ਸਿੰਨੇ ਹੋ ਕੱਪੜੇ ਵਗੈਰਾ?
1: ਹਾਂਜੀ, ਉਹ ਇੱਕ ਬੇਟੀ ਛੋਟੀ ਹੋਣ ਕਰਕੇ ਹੋਰ ਨਹੀਂ
0: ਨਹੀਂ
1: ਸਿੱਖਿਆ।
0: ਆਪਣੇ ਆਪਣੇ ਘਰ ਦੇ ਹੀ ਸਿੰਨੇ ਹੋ ਜਾਂ ਹੋਰ ਕਿਸੇ ਦੇ ਵੀ ਸੀ ਦਿੰਦੇ ਹੋ?
1: ਘਰਦੇ ਜੀ।
0: ਘਰ ਦੇ,
1: ਹਾਂਜੀ
0: ਠੀਕ ਹੈ, ਚਲੋ, ਇਹ ਵੀ ਵਧੀਆ ਹੈ ਨਾ?
1: ਹਾਂਜੀ,
0: ਪਰ ਇਹ ਨਹੀਂ ਤੁਹਾਨੂੰ ਲੱਗਦਾ ਕਿ ਜਦੋਂ ਆਪਣਾ ਗੈਪ ਪੈ ਜਾਂਦਾ, ਜੋ ਕੁਛ ਵੀ ਆਪਾਂ ਸਿੱਖ ਰਹੇ ਹੁੰਦੇ ਹਾਂ, ਹੈ ਨਾ, ਤੇ ਫਿਰ ਜਦੋਂ ਬਾਅਦ 'ਚ ਫਿਰ ਦਿਲ ਨਹੀਂ ਕਰਦਾ ਇਹ ਕੱਪੜੇ ਕੁਪੜੇ ਸਵਾਉਣ ਦਾ, ਕਿ ਏਦਾਂ
1: ਹਾਂਜੀ ਹਾਂਜੀ
0: ਹੋ ਜਾਂਦਾ?
1: ਹਾਂਜੀ ਹੋ ਜਾਂਦਾ ਜੀ।
0: ਤੇ ਫਿਰ ਹੁਣ ਤੁਸੀਂ ਸੂਟ ਸਾਟ, ਫਿਰ ਤੁਸੀਂ ਕਹਿੰਦੇ ਬੇਟੀ ਛੋਟੀ ਹੈ, ਮੈਂ ਨਹੀਂ ਸਿਓਰੀ, ਤੁਹਾਨੂੰ ਤੁਸੀਂ ਪਾਸਿਓਂ ਸਵਾਉਂਦੇ ਹੋ ਸੂਟ?
1: ਹਾਂਜੀ,
0: ਚਲੋ, ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹੋਰ ਪਤੀ ਦੇਵ ਦਾ ਸੁਭਾਅ ਕਿਹੋ ਜਿਹਾ?
1: ਬਹੁਤ ਵਧੀਆ ਜੀ, ਉਹਨਾਂ ਦਾ ਜੀ
0: ਬਹੁਤ ਵਧੀਆ,
1: ਹਾਂਜੀ
0: ਕਰਦੇ
1: ਹਾਂਜੀ
0: ਹੈਲਪ ਤੁਹਾਡੀ ਘਰ ਦੇ ਕੰਮ ਚ?
1: ਹਾਂਜੀ ਹਾਂਜੀ,
0: ਤੇ ਸਾਸੂ ਮਾਂ
1: ਮੰਮੀ ਵੀ ਕਰਦੇ ਨੇ ਜੀ,
0: ਕੀ ਕੁਛ ਮੰਮੀ ਨਾਲ ਕਰਵਾ ਦਿੰਦੇ ਆ?
1: ਮੰਮੀ ਬਸ ਜੀ ਕਰਵਾ ਦਿੰਦੇ ਆ ਕੰਮ ਜੀ।
0: ਸਬਜੀ ਸੁਬਜੀ ਕੱਟਤੀ, ਹੈ ਨਾ?
1: ਹਾਂਜੀ, ਸਬਜੀ ਕੱਟਤੀ, ਸਬਜੀ ਬਣਾਤੀ ਜੀ।
0: ਅੱਛਾ,
1: ਹਾਂਜੀ, ਬਰਤਨ ਸਾਫ ਕਰਤੇ ਜੀ।
0: ਹਾਂ, ਚਲੋ, ਜਿੰਨਾ ਕੁ ਉਹਨਾਂ ਤੋਂ ਹੁੰਦਾ ਹੈ ਵਧੀਆ ਤੁਹਾਡਾ
1: ਹਾਂਜੀ
0: ਸਾਥ ਨਿਭਾ ਰਹੇ ਆ, ਹੈ ਨਾ? ਇੱਦਾਂ ਹੀ ਪਿਆਰ ਬਣਿਆ ਰਹੇ ਤੁਹਾਡਾ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ।
1: ਠੀਕ ਹੈ ਜੀ।
0: ਧੰਨਵਾਦ ਜੀ।
2: महंगाई महंगाई, इस महंगाई में सुकून से कौन सो पाएगा?
3: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।

0: ਜੀ ਹੁੰਦਾ ਹੈ, ਪਤੀ ਪਤਨੀ ਦਾ, ਪਤੀ ਪਤਨੀ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਹੈ ਨਾ। ਦੁਆਵਾਂ ਪਤਨੀ ਤਾਂ ਆਮ ਤੌਰ ਤੇ ਆਪਣੇ ਪਤੀ ਲਈ ਮੰਗਦੀ ਹੀ ਹੈ, ਤੇ ਪਤੀ ਬਹੁਤ ਥੋੜੇ ਹੁੰਦੇ ਆ ਮੈਨੂੰ ਲੱਗਦਾ ਉਹ ਇਹੋ ਜਿਹੀ ਦੁਆਵਾਂ ਮੰਗਦੇ ਆ। ਦੇਖੋ ਇਹ ਨਹੀਂ ਹੁੰਦਾ ਕਿ ਉਹ ਉਹਨਾਂ ਦੇ ਦਿਲ 'ਚ ਨਹੀਂ ਹੁੰਦਾ, ਬਸ ਕਹਿਣ ਦਾ ਕਈ ਵਾਰੀ ਵੱਲ ਨਹੀਂ ਆਉਂਦਾ। ਸੋ ਜੀ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਤੇ, ਘਰ ਪਰਿਵਾਰ ਦੇ ਵਿੱਚ ਅਗਲੀ ਭੈਣ ਜੋ ਸਾਡੇ ਨਾਲ ਬਣੇਗੀ, ਆਪਾਂ ਉਹਨਾਂ ਤੋਂ ਪੁੱਛ ਲੈਂਦੇ ਹਾਂ ਕਿ ਕੌਣ ਨੇ ਉਹ। ਹੈਲੋ,
1: हेलो। हाँ जी मैम, सत
0: ਨਮਸਕਾਰ
1: श्री
0: ਜੀ,
1: अकाल मैम जी।
0: ਸਤਿ
1: नमस्कार
0: ਸ਼੍ਰੀ
1: जी।
0: ਅਕਾਲ। ਨਾਮ ਦੱਸ ਦਿਓ ਆਪਣਾ।
1: ਜਸਵਿੰਦਰ कौर मैम,
0: ਜਸਵਿੰਦਰ ਕੌਰ, ਕਿੱਥੋਂ ਬੋਲਦੇ ਹੋ ਜਸਵਿੰਦਰ?
1: ਪਿੰਡ ਜੋਧਪੁਰ ਤੋਂ ਜੀ।
0: ਜੋਧਪੁਰ ਪਾਖਰ।
1: हाँ जी।
0: ਹਾਂ ਹਾਂ ਤੇ ਕੀ ਹਾਲ ਚਾਲ ਨੇ ਤੁਹਾਡੇ?
1: हाँ जी।
0: ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਮੈਮ, ਬਹੁਤ ਵਧੀਆ
0: ਬਹੁਤ
1: ਜੀ।
0: ਵਧੀਆ। ਤੇ ਮੈਨੂੰ ਲੱਗਦਾ ਪਹਿਲੀ ਵਾਰ ਤੁਹਾਡੀ ਕਾਲ ਲੱਗੀ ਹੈ, ਹੈ ਨਾ?
1: हाँ जी मैम। हाँ जी।
0: ਟ੍ਰਾਈ ਟ੍ਰੂਈ ਕਰਦੇ ਹੁੰਦੇ ਹੋ?
1: हाँ जी।
0: ਟ੍ਰਾਈ ਕਰਦੇ ਹੋ ਕਾਲ ਕਰਨ ਦੀ?
1: हाँ जी। हाँ जी, रोज डेली
0: ਚਲੋ
1: ਟ੍ਰਾਈ
0: ਫਿਰ
1: ਕਰਦੇ ਆ
0: ਅੱਜ
1: ਜੀ।
0: ਦੇਖੋ, ਅੱਜ ਤਾਂ ਫਿਰ ਕੁਝ ਬਣਾ ਕੇ ਖਾਣਾ ਬੰਦ ਹੈ ਮਿੱਠਾ।
1: हाँ जी, अज मिठा बनावांगे।
0: अच्छा, होर जसविंदर,
1: हाँ जी।
0: बच्चे दसो किड्डे किड्डे ने तुहाडे?
1: बच्चे मेरे, दोनों बच्चे ब्याहे हुए जी। बेटी है, बेटा है जी, पोती
0: ठीक है।
1: है, दोती है जी।
0: अच्छा, नानी बन चुके हो ते
1: हाँ
0: आवाज़ तो
1: जी।
0: मैनू ऐ जे लग्या तुहाडी उम्र 30-35 मसक होनी है।
1: नहीं जी, नहीं, मेरी उम्र है जी 50 साल।
0: अच्छा, तुहाडी आवाज़ तो ही लगदा ऐदां कि तुसीं देखण च वी इन्नी कु उम्र दे लगदे हो।
1: मेरी उम्र 50 साल है जी।
0: नहीं,
1: नहीं,
0: तुसीं देख, मैं कह रही कि कि आवाज़ तां तुहाडी लग रही है भी छोटी जी उम्र दे हो तुसीं।
1: देखा भी मैडम नहीं लगती मैं।
0: नहीं लगदे? अच्छा, छोटी उम्र च
1: नहीं
0: ब्याह
1: जी।
0: हो गया सी तुहाडा?
1: हाँ जी।
0: छोटी उम्र च ब्याह हो गया सी तुहाडा?
1: हाँ जी, मेरा 18 साल की मैरिज हो गई थी जी।
0: 18 साल दी उम्र च?
1: हाँ जी।
0: अच्छा, ते वीर जी तुहाडे तो किन्ने वड्डे ने?
1: तेन 4 साल वे जी।
0: 4 साल वड्डे है।
1: हाँ जी।
0: चलो, ते इन्नी छोटी उम्र दे विच पढ़ाई किन्नी कीती तुसी?
1: मैं मैट्रिक पास हूँ मैम।
0: अच्छा, मैट्रिक करके फिर नाल दिना ब्याह तां होना है।
1: नहीं जी, मैं सैलून का काम

0: ਸਿੱਖੀ ਹੋਈ ਸੀ ਜੀ।
1: ਅੱਛਾ, ਸੈਲੂਨ ਦਾ
0: ਹਾਂਜੀ
1: ਕੰਮ ਹੁਣ ਕਰਦੇ ਹੋ?
0: ਹਾਂਜੀ ਪੂਰਾ ਫੁੱਲ ਕਰ ਦਿਆ ਜੀ।
1: ਖੁੱਲਿਆ ਹੋਇਆ ਤੁਸੀਂ ਸੈਲੂਨ?
0: ਹਾਂਜੀ ਘਰ ਵਿੱਚ ਖੋਲਿਆ ਹੋਇਆ ਜੀ।
1: ਵਾਹ ਜੀ ਵਾਹ, ਫਿਰ ਅਸੀਂ ਆ ਜਾਈਏ ਕਦੇ ਕਿਸੇ
0: ਆਓ
1: ਦਿਨ।
0: ਜੀ, ਜਰੂਰ ਆਓ ਜੀ, ਆਲ ਦਾ ਬੈਸਟ, ਜਰੂਰ ਆਵੇ।
1: ਆਵਾਂਗੇ ਫਿਰ ਅਸੀਂ, ਹੈ ਨਾ। ਹੁਣ ਪੁੱਛ ਤਾਂ ਲਿੱਤਾ ਤੁਹਾਡਾ ਐਡਰੈਸ ਵਗੈਰਾ।
0: ਹਾਂਜੀ ਜਰੂਰ ਆਇਓ, ਜਦੋਂ ਮਰਜ਼ੀ ਆਓ ਜੀ।
1: ਹਾਂ, ਅੱਛਾ, ਪਿੰਡ ਦੇ ਵਿੱਚ ਗਾਹਕ ਕਿੰਨੇ ਕੁ ਆ ਜਾਂਦੇ ਸੈਲੂਨ ਦੇ ਵਿੱਚ?
0: ਕਾਫੀ ਆਉਂਦੇ ਮੈਮ ਮੇਰੀ, ਪਹਿਲਾਂ ਤਾਂ ਪਹਿਲਾਂ ਇਕੱਲੀ ਦੀ ਦੁਕਾਨ ਸੀ, ਵੈਸੇ ਹੁਣ ਵੀ ਮੈਂ ਜ਼ਿਆਦਾ ਕੰਮ ਮੇਰਾ ਇਕੱਲੀ ਦਾ ਹੀ ਹੈ।
1: ਅੱਛਾ
0: ਦੁਕਾਨਾਂ ਬਹੁਤ ਹੈ ਪਿੰਡ ਚ, ਕਾਫੀ ਸ਼ੋਪ ਨੇ ਗੀਆਂ,
1: ਅੱਛਾ
0: ਤੇ ਮਤਲਬ ਹੁਣ ਮੇਰੀ ਇਕੱਲੀ ਦੀ ਸ਼ੋਪ ਤੇ ਜ਼ਿਆਦਾ ਗਾਹਕ ਪੈਂਦਾ ਹੈਗਾ।
1: ਅੱਛਾ, ਤਾਂ ਘਰ ਦੇ ਵਿੱਚ ਤੁਸੀਂ ਸੈਲੂਨ ਖੋਲਿਆ?
0: ਹਾਂਜੀ ਘਰ ਸੀ, ਘਰ ਸੀ,
1: ਓਕੇ
0: ਛੋਟੀ ਛੋਟੀ ਹੈ ਨਾ, 2.5 ਸਾਲਾਂ ਦੀ ਹੈ ਜੀ।
1: ਓਕੇ ਓਕੇ,
0: ਹਾਂਜੀ
1: ਮੈਂ ਤਾਂ ਹਾਲੇ ਵੀ ਤੁਹਾਨੂੰ ਨਾ ਉਹ ਦਿਮਾਗ ਚ ਨਿਕਲ ਗਈ ਪੋਤੀ ਪੁੱਤੀ ਵਾਲਾ ਤਾਂ ਮੇਰੇ, ਹੁਣ ਮੈਂ ਫਿਰ ਤੁਹਾਨੂੰ ਉਸੇ ਉਮਰ ਚ ਲੈ ਰਹੀ ਹਾਂ ਵੀ ਹਾਂ ਤੁਸੀਂ ਕਰ ਰਹੇ ਹੋ, ਤੁਸੀਂ ਇਸ ਉਮਰ ਚ ਵੀ ਕੰਮ ਕਰ ਰਹੇ ਹੋ ਨਾ ਸੈਲੂਨ ਦਾ, ਤੇ ਨੌ
0: ਨਹੀਂ ਯਾਰ,
1: ਰਾਣੀ।
0: ਮੈਨੂੰ ਬਹੁਤ ਵਧੀਆ ਲੱਗਦਾ ਜੀ, ਨੌ ਰਾਣੀ ਦੀ ਮਤਲਬ ਟੀਚਰ ਦਾ ਕਰਿਆ ਹੋਇਆ ਜੀ,
1: ਅੱਛਾ
0: ਮਾਸਟਰਗੜ੍ਹ ਦਾ ਪੇਪਰ ਦਿੱਤੇ ਹੋਇਆ ਹੈ,
1: ਅੱਛਾ, ਉਹ ਠੀਕ
0: ਤੇ
1: ਕਰ ਰਹੇ ਆ
0: ਬੇਕਾਰ
1: ਫਿਲਹਾਲ, ਕੇ ਕਰ ਰਹੇ ਨੇ ਪ੍ਰਾਈਵੇਟ ਜੋਬ ਵਗੈਰਾ?
0: ਨਹੀਂ ਨਹੀਂ ਜੀ ਕੁਛ ਨਹੀਂ ਕਰਦੇ ਘਰੇ, ਬੱਚੇ ਛੋਟੇ
1: ਅੱਛਾ
0: ਕਰਤੀ
1: ਬੱਚੇ
0: ਗੁੜੀਆ।
1: ਛੋਟੇ, ਗੁੜੀਆ ਛੋਟੇ ਕਰਕੇ।
0: ਹਾਂਜੀ ਪੋਤੀ ਵੀ ਛੋਟੀ ਹੈ, ਦੋਤੀ ਵੀ ਛੋਟੀ ਹੈ, 2.5 ਸਾਲਾਂ ਦੀ ਹੋ ਗਈ
1: ਓਕੇ,
0: ਨਾ।
1: ਦੋਤੀ ਤਾਂ, ਦੋਤੀ ਵੀ ਤੁਹਾਡੇ ਕੋਲ ਰਹਿੰਦੀ ਹੈ?
0: ਨਹੀਂ, ਆਪਦੀ ਮੰਮੀ, ਆਪਦੀ ਮੰਮਾ ਕੋਲ ਉੱਥੇ ਰਹਿੰਦੇ, ਵਿਆਹੇ ਹੋਏ ਬੇਟੀ।
1: ਅੱਛਾ, ਠੀਕ ਹੈ ਠੀਕ ਹੈ।
0: ਹਾਂਜੀ
1: ਹਾਂ ਚਲੋ, ਤੇ
0: ਹਾਂ
1: ਫਿਰ ਤਾਂ ਤੁਸੀਂ ਸਹੇਲੀਆਂ ਬਣ ਕੇ ਰਹਿੰਦੀਆਂ ਹੋਵੋਗੇ ਮੈਨੂੰ ਜਿੱਥੋਂ ਤੱਕ ਲੱਗਦਾ,
0: ਹਾਂ ਜੀ।
1: ਨੋ
0: ਨਹੀਂ
1: ਸੱਸ?
0: ਨਹੀਂ ਅਸੀਂ ਕਦੇ ਲੜੀਆਂ ਨਹੀਂ ਜੀ, ਮੈਂ ਉਹਨੂੰ ਕੰਮ ਨੂੰ ਵੀ ਨਹੀਂ ਕਹਿੰਦੀ ਕਦੀ।
1: ਅੱਛਾ, ਤੁਸੀਂ ਕਰ ਲੈਂਦੇ ਹੋ?
0: ਹਾਂ ਮੈਂ ਤਾਂ ਸਾਰੇ ਕਰ ਲੈਂਦੀ ਹਾਂ,
1: ਉਹ ਤੁਹਾਡੇ ਸੁਭਾਅ
0: ਜਿਹੜੇ
1: ਤਾਂ ਲੱਗੀ ਹੁੰਦਾ,
0: ਹੈ
1: ਤੁਸੀਂ ਹੱਸ ਹੱਸ ਕਰਦੇ, ਮੈਨੂੰ ਲੱਗਦਾ ਨੋ ਨਾਲ ਵੀ ਇੱਦਾਂ ਹੀ ਹੱਸ ਹੱਸ ਕੇ ਗੱਲਾਂ ਕਰਦੇ ਹੋ,
0: ਹਾਂ
1: ਸਹੇਲੀ
0: ਮੈਂ
1: ਬਣਾ
0: ਕਰ
1: ਕੇ,
0: ਜਿਹਨੇ ਪਤਾ ਜਿਹਨੇ ਮੇਰੇ ਕਸਟਮਰ ਆਉਂਦੇ ਮੇਰੇ ਬਹੁਤ ਚੌੜ ਕਰਦੇ, ਮੈਨੂੰ ਸਹੇਲੀਆਂ ਵਾਂਗੂ ਰੱਖਦੀਆਂ ਨੇ, ਐ ਨੀ ਆਂਟੀ ਹੁੰਦੀ ਨੀ ਕਹਿੰਦੀ, ਮੈਨੂੰ ਤਾਂ ਚੌੜ ਹੀ ਕਰਦੀਆਂ, ਸਹੇਲੀਆਂ ਵਾਂਗੂ
1: ਸਹੀ ਗੱਲ
0: ਰੱਖਦੀਆਂ
1: ਹੈ। ਮੈਂ ਨਾ
0: ਤੁਹਾਨੂੰ
1: ਸੁਣਦੀ ਹੁੰਦੀ ਹੈ ਜਿਸ ਤੇ, ਮੈਂ ਕਦੇ ਕਿਸੇ ਨੂੰ ਇਦਾਂ ਸੱਸ ਨੂੰ ਮਜ਼ਾਕ ਜੇ ਕਰਦੇ ਨਹੀਂ ਦੇਖਿਆ, ਮੈਂ ਕਦੇ ਆਉਂਗੀ ਨਾ ਤੁਹਾਡੇ ਕੋਲ, ਮੈਂ ਦੇਖੂੰਗੀ ਤੁਸੀਂ ਕਿੱਦਾਂ ਕਰਨੇ ਹੋ।
0: ਹਾਂ ਜਰੂਰ ਜਰੂਰ ਆਇਆ, ਮੈਂ ਜਰੂਰ ਆਇਆ ਜੀ, ਜਰੂਰ ਮੈਂ
1: ਜਰੂਰ
0: ਤਾਂ ਵਧੀਆ
1: ਆਉਂਗੀ ਮੈਂ।
0: ਸੀਰੀਅਸ ਜਿੱਥੇ ਆਉਂਗੀ ਬਣਾ ਕੇ,
1: ਤੇ
0: ਜੋ ਵੀ। ਹਾਂਜੀ
1: ਹਾਂਜੀ, ਤੇ ਮੈਂ ਤੁਹਾਨੂੰ ਇਹ ਪੁੱਛਦੀ ਸੀਗੀ ਤੁਹਾਡੇ ਹਸਬੈਂਡ ਕੀ ਕੰਮ ਕਰਦੇ ਨੇ?
0: ਉਹ ਕੰਮ ਸ਼ੋਪ ਕਰਦੇ ਆ ਜੀ,
1: ਕਾਦੀ
0: ਕਰਿਆਨੇ ਦਾ ਕੰਮ ਕਰਦੇ ਆ ਜੀ।
1: ਕਰਿਆਨੇ ਦਾ ਕੰਮ? ਉਹ ਵੀ ਮਤਲਬ ਇੱਥੇ ਪਿੰਡ 'ਚ ਹੀ ਹੋਣੇ, ਹੈ ਨਾ?
0: ਹਾਂਜੀ ਪਿੰਡ 'ਚ ਜੀ।
1: ਪਿੰਡ 'ਚ ਹੀ ਹੈ, ਠੀਕ ਹੈ। ਤੇ ਤੁਹਾਡੀ ਇੱਛਾ
0: ਹਾਂਜੀ,
1: ਸਾਸੂ ਮਾਂ ਹੈਗੇ ਤੁਹਾਡੇ ਕੋਲ ਕਿ ਨਹੀਂ?
0: ਨਹੀਂ ਮੇਰੀ ਸਾਸੂ ਮਾਂ ਤਾਂ ਕਿਹਾ ਫਿਰ ਡੈਥ ਹੋਈ ਹੋਈ ਸੀ ਮੈਮ।
1: ਅੱਛਾ, ਤੇ ਉਹਨਾਂ ਦਾ ਰਿਸ਼ਤਾ ਤੁਹਾਡੇ ਨਾਲ ਕਿਹੋ ਜਿਹਾ ਸੀ?
0: ਮਤਲਬ ਮੇਰੀ ਮੈਰਿਜ ਤੋਂ ਪਹਿਲਾਂ ਹੀ ਸੀ, ਕਾਫੀ ਟਾਈਮ ਹੋਏ
1: ਅੱਛਾ
0: ਸੀ
1: ਅੱਛਾ
0: ਉਹਦੇ,
1: ਪਹਿਲਾਂ ਹੀ ਹੋਏ
0: ਛੋਟੇ ਸੀ
1: ਵੀ
0: ਜੀ
1: ਸੀ?
0: ਮੇਰੇ ਹਸਬੈਂਡ, ਛੋਟੇ ਛੋਟੇ ਸੀ ਉਹ
1: ਠੀਕ ਹੈ,
0: ਜਦੋਂ ਦੀ ਮੇਰੀ ਮੰਮੀ ਡੈਥ ਹੋਈ ਸੀ।
1: ਓਕੇ ਓਕੇ, ਚਲੋ,
0: ਹਾਂਜੀ
1: ਤੇ ਕਾਲ ਲਗਾਉਂਦੇ ਰਿਹਾ ਕਰੋ, ਆਕਾਸ਼ਵਾਣੀ ਐਫ ਐਮ ਬਠਿੰਡੇ ਨਾਲ ਜੁੜੇ ਰਹੋ,
0: ਜੁੜੇ ਰਹਿ ਕੇ।
1: ਤੇ
0: ਹਾਂਜੀ
1: ਕਾਲ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚਲੋ, ਜਦੋਂ ਨਵੀਆਂ ਭੈਣਾਂ ਜੁੜਦੀਆਂ ਨੇ, ਨਵੀਂ ਨਵੀਂ ਗੱਲਾਂ ਸਾਡੇ ਨਾਲ ਸਾਂਝੀਆਂ ਹੁੰਦੀਆਂ, ਤੇ ਸਾਨੂੰ ਵੀ ਵਧੀਆ ਲੱਗਦਾ।
0: ਲਾਈ ਜਾਂਦੀ, ਦੇਖੋ ਕੋਈ ਤਾਂ ਮਿਲੂ ਕੋਈ।
1: ਨਹੀਂ ਨਹੀਂ ਮਿਲ ਜਾਂਦਾ, ਦੇਖੋ ਟਰਾਈ ਕਰਨ ਨਾਲ ਤਾਂ, ਹੈ ਨਾ, ਜੇ
0: ਮਿਹਨਤ
1: ਟਰਾਈ
0: ਕਰਾਂਗੇ
1: ਕਰਾਂਗੇ
0: ਤਾਂ
1: ਫਿਰ ਹੀ
0: ਸਾਨੂੰ
1: ਮਿਲੂਗਾ।
0: ਮਿਲਦਾ ਹੀ ਜੇ ਮਿਹਨਤ ਕਰਾਂਗੇ ਤਾਂ ਸਾਨੂੰ ਮਿਲਦਾ ਹੀ ਹੈ ਜੀ।
1: ਮਿਲਦਾ ਹੀ ਮਿਲਦਾ, ਥੋੜਾ ਲੇਟ ਹੋ ਸਕਦਾ ਪਰ ਮਿਲਦਾ ਜ਼ਰੂਰ ਹੈ, ਹੈ ਨਾ।
0: ਹਾਂਜੀ ਮੈਮ,
1: ਧੰਨਵਾਦ ਤੁਹਾਡਾ ਜਸਵਿੰਦਰ
0: ਓਕੇ,
1: ਕਾਲ
0: ਬਾਏ
1: ਕਰਨ ਦੇ
0: ਮੈਮ
1: ਲਈ।
0: ਜੀ,
1: ਬਾਏ ਜੀ, ਬਾਏ।
2: महंगाई महंगाई, इस महंगाई में सुकून से कौन सो पाएगा?
3: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
4: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 11 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਤੇ ਇਸ ਵਾਰ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪਲੇਬੈਕ ਸਿੰਗਰ ਸੁਖਵਿੰਦਰ ਸਿੰਘ ਦੀ। ਪ੍ਰੋਗਰਾਮ ਪੇਸ਼ ਕਰਨਗੇ ਸੀਮਾ ਮਹਿਰਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, 11 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ।
5: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
6: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
5: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ, ਤੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।

ਜੀ ਸਮਾਂ ਆਪਣੇ ਕੋਲ ਬਹੁਤ ਥੋੜਾ ਹੈ, ਪਰ ਇੱਕ ਭੈਣ ਜੁੜੀ ਹੈ, ਜਲਦੀ ਨਾਲ ਉਹਨਾਂ ਨਾਲ ਦੋ ਗੱਲਾਂ ਉਹਨਾਂ ਨਾਲ ਵੀ ਕਰ ਲੈਂਦੇ ਹਾਂ, ਉਹਨਾਂ ਨੇ ਕਾਲ ਮਿਲਾਈ ਹੈ ਤਾਂ ਹੈਲੋ। ਓ ਲਓ ਜੀ ਉਹਨਾਂ ਦਾ ਫੋਨ ਗਿਆ, ਕੱਟਿਆ, ਕੋਈ ਗੱਲ ਨਹੀਂ ਜੀ। ਹੁਣ ਸਾਡੇ ਕੋਲ ਸਮਾਂ ਨਹੀਂ ਹੈਗਾ ਕਿ ਕਿਸੇ ਹੋਰ ਭੈਣ ਨਾਲ ਅਸੀਂ ਗੱਲ ਕਰ ਪਾਈਏ, ਆਪਾਂ ਤਾਂ ਇਹ ਗੀਤ ਹੀ ਸੁਣਾਂਗੇ ਹੁਣ।

0: ਪ੍ਰੋਗਰਾਮ ਸੰਬੰਧੀ ਸੂਚਨਾ। ਅੱਜ ਸ਼ਾਮ 5:30 ਵਜੇ ਪ੍ਰੋਗਰਾਮ ਹੈਲੋ ਡਾਕਟਰ ਦਾ ਸਾਡਾ ਵਿਸ਼ਾ ਰਹੇਗਾ ਛਾਤੀ ਅਤੇ ਸਾਹ ਦੀਆਂ ਬਿਮਾਰੀਆਂ, ਕਾਰਨ, ਲੱਛਣ ਤੇ ਇਲਾਜ। ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿੱਚ ਹਾਜ਼ਰ ਹੋਣਗੇ ਡਾਕਟਰ ਅੰਚਲ ਜੈਨ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਸੁਨੀਤਾ ਸੋਨੀ। ਜਿਨ੍ਹਾਂ ਸਰੋਤਿਆਂ ਨੇ ਇਸ ਵਿਸ਼ੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ ਉਹ ਸਾਡੇ ਸਟੂਡੀਓ ਦੇ ਫੋਨ ਨੰਬਰ 0164-2240-331 ਤੇ ਕਾਲ ਕਰ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ ਅੱਜ ਸ਼ਾਮ 5:30 ਵਜੇ ਪ੍ਰੋਗਰਾਮ ਹੈਲੋ ਡਾਕਟਰ। ਇਸ ਪ੍ਰੋਗਰਾਮ ਦੇ ਸਪੋਂਸਰ ਨੇ ਬਡਿਆਲ ਹਾਸਪਿਟਲ, ਬੀਬੀ ਵਾਲਾ ਰੋਡ, ਬਠਿੰਡਾ।
1: ਤੇ ਇਸ ਦੇ ਨਾਲ ਹੀ ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
2: ਪ੍ਰੋਗਰਾਮ ਘਰ ਪਰਿਵਾਰ
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:09 ਤੇ 30 ਸਕਿੰਟ ਦਾ ਸਮਾਂ ਹੋ ਚੁੱਕਾ। 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਸੈਨਿਕਾਂ ਨੂੰ ਪ੍ਰੇਰਿਤ ਕਰਦਾ ਹੈ। ਉਹਨਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਸਲ ਉੱਤਰ ਦੀ ਜਿੱਤ ਭਾਰਤੀ ਫੌਜ ਦੀ ਨੈਤਿਕ ਸੂਝਬੂਝ, ਬਹਾਦਰੀ ਅਤੇ ਦ੍ਰਿੜ ਸੰਕਲਪ ਦਾ ਇੱਕ ਸੁਨਹਿਰੀ ਅਧਿਆਇ ਬਣ ਗਈ। ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿੱਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ 94 ਵਰ੍ਹਿਆਂ ਦੇ ਸਨ। ਸਾਲ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ। ਸ੍ਰੀ ਭਗਤ ਨੇ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਵਿਭਾਗ ਦੇ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ। ਉਹਨਾਂ 3 ਵਾਰ 1997, 2007 ਅਤੇ 2012 ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ। ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਵੀ ਸੇਵਾ ਨਿਭਾਈ। ਉਹਨਾਂ ਦੇ ਪੁੱਤਰ ਮਹਿੰਦਰ ਭਗਤ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਨੇ। ਪੰਜਾਬ ਸਰਕਾਰ ਵੱਲੋਂ ਸ਼ੋਕ ਵਜੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮੀ 5 ਵਜੇ ਜਲੰਧਰ ਵਿੱਚ ਮਾਡਲ ਹਾਊਸ ਨੇੜੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਏਗਾ। ਸਰਹੱਦੀ ਸੁਰੱਖਿਆ ਬਲ ਵੱਲੋਂ ਭਲਕੇ ਜਲੰਧਰ ਵਿੱਚ ਆਪਣੇ ਫਰੰਟੀਅਰ ਸਦਰ ਮੁਕਾਮ ਵਿਖੇ ਪੈਨਸ਼ਨ ਅਦਾਲਤ ਲਾਈ ਜਾਏਗੀ। ਦਿਨ ਭਰ ਚੱਲਣ ਵਾਲੀ ਇਸ ਅਦਾਲਤ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ BSF ਪੈਨਸ਼ਨਰ ਦੀਆਂ ਪੈਨਸ਼ਨ ਸੰਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਏਗਾ। ਨੌਜਵਾਨਾਂ ਨੂੰ ਰੁਜ਼ਗਾਰ ਯੋਗ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਹਕੂਮਤ ਸਿੰਘ ਵਾਲਾ ਵਿਖੇ CPET ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਿਕਿਉਰਿਟੀ ਗਾਰਡ ਲਈ ਮੁਫ਼ਤ ਕੋਰਸ ਕਰਾਇਆ ਜਾਏਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਅਤੇ ਮੋਗਾ ਜ਼ਿਲ੍ਹਿਆਂ ਦੇ ਨੌਜਵਾਨ ਇਸ ਕੋਰਸ ਲਈ ਅਰਜ਼ੀ ਦੇ ਸਕਦੇ ਨੇ। ਜੋ ਨੌਜਵਾਨ ਸਿਕਿਉਰਿਟੀ ਗਾਰਡ ਦਾ ਕੋਰਸ ਕਰਨਾ ਚਾਹੁੰਦੇ ਨੇ ਉਹ ਸਵੇਰੇ 8 ਵਜੇ ਤੋਂ 11 ਵਜੇ ਤੱਕ CPET ਕੈਂਪ ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ ਅਤੇ ਆਪਣੀ ਰਜਿਸਟ੍ਰੇਸ਼ਨ ਦਰਜ ਕਰਵਾਉਣ। ਉਹਨਾਂ ਕਿਹਾ ਕਿ ਇਸ ਕੋਰਸ ਲਈ ਸੀਟਾਂ ਸੀਮਤ ਨੇ। ਕੋਰਸ ਪੂਰਾ ਹੋਣ ਉਪਰੰਤ ਨੌਜਵਾਨਾਂ ਨੂੰ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਏਗਾ, ਜਦਕਿ ਕੈਂਪ ਵਿੱਚ ਦੌਰਾਨ ਖਾਣ ਪੀਣ ਅਤੇ ਰਿਹਾਇਸ਼ ਦੀ ਸਹੂਲਤ ਮੁਫ਼ਤ ਦਿੱਤੀ ਜਾਏਗੀ। ਕੋਰਸ ਲਈ ਨੌਜਵਾਨ ਦੀ ਉਮਰ 21 ਤੋਂ 29 ਸਾਲ ਹੋਣੀ ਚਾਹੀਦੀ ਹੈ ਅਤੇ ਨੌਜਵਾਨ 10ਵੀਂ ਜਾਂ 12ਵੀਂ ਪਾਸ ਹੋਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਨੌਜਵਾਨ CPET ਦਫ਼ਤਰ ਨੂੰ ਸੰਪਰਕ ਕਰ ਸਕਦੇ ਨੇ। ਸੂਬੇ ਚੱਲ ਰਹੀ ਵਿਸ਼ੇਸ਼ ਗੈਰੀ ਸੁਧਾਈ ਤਹਿਤ 13 ਅਗਸਤ 2026 ਨੂੰ ਪ੍ਰਕਾਸ਼ ਤੋਂ ਡਰਾਫਟ ਵੋਟਰ ਖਰੜੇ ਸੰਬੰਧੀ ਇਤਰਾਜ਼ ਅਤੇ ਦਾਅਵੇ ਪੇਸ਼ ਕਰਨ ਲਈ ਆਖਰੀ ਮਿਤੀ 12 ਸਤੰਬਰ 2026 ਹੈ। ਇਹ ਜਾਣਕਾਰੀ ਸੂਬੇ ਦੇ ਮੁੱਖ ਚੋਣ ਅਫਸਰ ਅਨੰਤ ਮਿਤਰਾ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ERO ਵੱਲੋਂ ਇਤਰਾਜ਼ ਅਤੇ ਦਾਅਵਿਆਂ ਦਾ ਨਾਲੋ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਨਿਪਟਾਰੇ ਦਾ ਇਹ ਕਾਰਜ 8 ਅਕਤੂਬਰ 2026 ਤੱਕ ਜਾਰੀ ਰਹੇਗਾ। ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 12 ਅਕਤੂਬਰ 2026 ਨੂੰ ਕੀਤੀ ਜਾਏਗੀ। ਇਸ ਦੇ ਨਾਲ ਹੀ ਸਾਡੇ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ xhandle@aarnewsjalandhar। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:15 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲਾ ਹੋ ਚੁੱਕਾ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ, ਟੈਲੀਫੋਨ ਮਿਲਾਓ ਜੀ ਤੇ ਡਾਇਲ ਹੋ ਚੁੱਕਿਆ ਸਾਡੇ ਸਟੂਡੀਓ ਦਾ ਨੰਬਰ 0164-2240-331। ਹੈਲੋ,
1: ਹੈਲੋ,
0: ਪਹਿਲਾਂ ਤਾਂ ਰੇਡੀਓ ਸੈੱਟ ਤੋਂ ਦੂਰ ਹੋ ਜਾ, ਬੰਦ ਕਰ ਦੋ
1: ਮੈਂ ਦੂਰ ਹਾਂ ਜੀ, ਉਹਦਾ ਹੋਰ ਕਿਹੜਾ ਮਾੜਾ ਬਾਰੇ ਕਰ ਲਾ ਬਈ ਆਪਦਾ
0: ਬੰਦ ਬੰਦ ਕਰ ਲਓ ਥੋੜੀ ਦੇਰ, ਹੈਨਾ,
1: ਬੰਦ ਕਰ ਲਓ ਜੀ।
0: ਹਾਂਜੀ, ਨਾਮ ਦੱਸਿਓ ਆਪਣਾ।
1: ਠੀਕ ਹੈ ਜੀ। ਹਾਂਜੀ, ਨਾਮ ਗੁਰਤੇਜ ਸਿੰਘ ਹੈ ਜੀ।
0: ਕਿੱਥੋਂ ਬੋਲਦੇ ਹੋ?
1: ਗੁਰਤੇਜ ਸਿੰਘ ਜੀ
0: ਕਿੱਥੋਂ ਬੋਲਦੇ ਹੋ?
1: ਗੈਰੀ ਭਾਗੀ ਤੋਂ ਜੀ।
0: ਗੈਰੀ ਭਾਗੀ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਮੈਡਮ।
0: ਹਾਂਜੀ, ਗੀਤ ਦੱਸੋ ਆਪਣੀ ਪਸੰਦ ਦਾ।
1: ਰਾਜਾ ਹਿੰਦੁਸਤਾਨੀ ਫਿਲਮ ਦਾ ਕੋਈ ਗੀਤ ਸੁਣਾਇਆ ਜੀ, ਤੇ ਦੋ ਮੇਰੇ ਦੋਸਤ ਹਨ ਜੀ, ਆਪਣਾ ਗਰਮੇਲ ਸਿੰਘ ਤੇ ਭਾਈਵਾਲ ਆਪਣਾ ਬਲਬੀਰ ਸਿੰਘ ਜੀ।
0: ਠੀਕ ਹੈ ਜੀ, ਤੁਹਾਡੇ ਲਈ ਗੀਤ ਆ ਰਿਹਾ, ਕਾਲ ਕਰਨ ਲਈ ਧੰਨਵਾਦ।
1: ਥੈਂਕ ਯੂ ਮੈਡਮ, ਧੰਨਵਾਦ। ਠੀਕ।

0: ਜਿਸ ਰੋਤੋਂ ਇੱਕ ਵਜ ਕੇ 24 ਮਿੰਟ ਦਾ ਸਮਾਂ ਅਤੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਅਤੇ ਅਗਲੇ ਸਰੋਤਾਂ ਨਾਲ ਕਰਦੇ ਹਾਂ ਗੱਲ। ਹੈਲੋ ਜੀ, ਨਮਸਕਾਰ, ਕੌਣ ਬੋਲਦੇ ਹੋ?
1: ਮੈਂ ਰਵਿੰਦਰ ਸਿੰਘ ਬੋਲਦਾ ਜੀ, ਮਾੜੀ ਤੋਂ।
0: ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਜੀ।
0: ਆਪਣੀ ਪਸੰਦ ਦੱਸ ਦਿਓ। ਠੀਕ ਹੈ ਜੀ, ਤੁਹਾਡੀ ਪਸੰਦ ਤੇ ਗੀਤ ਸੁਣਾ ਰਹੇ ਹਾਂ। ਉਸ ਤੋਂ ਪਹਿਲਾਂ ਇੱਕ ਸੰਦੇਸ਼ ਸੁਣਾਂਗੇ ਕਾਲ ਕਰਨ ਦੇ ਲਈ। ਧੰਨਵਾਦ।
1: ਠੀਕ ਭਾਈ, ਧੰਨਵਾਦ।
2: ਦੋਸਤੋ, 11 ਸਤੰਬਰ 2026 ਦਿਨ ਸ਼ੁੱਕਰਵਾਰ, ਸਮਾਂ ਸ਼ਾਮ 5 ਵਜੇ, ਗੁਰਦੀਪ ਗਿੱਲ ਤੇ ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਦੇ ਅੰਤਰਗਤ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ। ਵਿਸ਼ਾ ਚਿੱਤ ਦਾ ਭਰੋਸਾ ਭਾਗ 2।

0: ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈ ਸਕਦੇ ਹੋ। ਡਾਇਲ ਕਰਕੇ ਸਾਡੇ ਸਟੂਡੀਓ ਦਾ ਨੰਬਰ 0164-22-40-331। ਅਤੇ ਲਓ ਜੀ, ਫਿਰ ਅਗਲੇ ਸਰੋਤਾ ਨਾਲ ਵੀ ਗੱਲ ਕਰਦੇ ਹਾਂ ਅਤੇ ਪੁੱਛਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ,
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ, ਕੌਣ ਬੋਲਦੇ ਹੋ?
1: ਨਾਮ ਗੁਰਜੰਟ ਸਿੰਘ ਜੀ, ਪਿੰਡ ਚਨਾਰਤਲ ਜੀ।
0: ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਜੀ।
0: ਕਿਹੜਾ ਗੀਤ ਸੁਣੋਗੇ, ਕਿਹੜੇ ਗੀਤ ਦੀ ਫਰਮਾਇਸ਼ ਹੈ?
1: ਲੈਲਾ ਮਜਨੂੰ ਫਿਲਮ ਚੋਂ ਸੁਣਾ ਦੀ ਕਹਾਣੀ ਤੋਂ।
0: ਲੈਲਾ ਮਜਨੂੰ ਫਿਲਮ ਚੋਂ ਕੋਈ ਵੀ ਗੀਤ ਸੁਣਾ ਦੀਏ।
1: ਹਾਂਜੀ,
0: ਠੀਕ ਹੈ ਜੀ, ਗੀਤ ਤੁਹਾਡੇ ਲਈ ਆ ਰਿਹਾ ਹੈ। ਕਾਲ ਕਰਨ ਦੇ ਲਈ ਧੰਨਵਾਦ।
1: ਧੰਨਵਾਦ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 11 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਤੇ ਇਸ ਵਾਰ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪਲੇਬੈਕ ਸਿੰਗਰ ਸੁਖਵਿੰਦਰ ਸਿੰਘ ਦੀ। ਪ੍ਰੋਗਰਾਮ ਪੇਸ਼ ਕਰਨਗੇ ਸੀਮਾ ਮਹਿਰਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, 11 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ।

0: ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ, ਟੈਲੀਫੋਨ ਮਿਲਾਓ ਜੀ, ਤੇ ਟੈਲੀਫੋਨ ਮਿਲਾ ਚੁੱਕੇ ਨੇ ਅਗਲੇ ਸਰੋਤਾ, ਤੇ ਲਓ ਜੀ ਉਹਨਾਂ ਨਾਲ ਗੱਲ ਕਰੀਏ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ ਆਪਣਾ।
1: ਕਰਮਜੀਤ ਬੋਲਦਾ ਜੀ, ਪਿੰਡ ਮੱਤੇ ਤੋਂ, ਜ਼ਿਲ੍ਹਾ ਫਰੀਦਕੋਟ।
0: ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਜੀ।
0: ਹਾਂਜੀ, ਤੇ ਗੀਤ ਦੱਸੋ, ਗੀਤ ਕਿਹੜਾ ਸੁਣਨਾ ਤੁਸੀਂ?
1: ਪਲੇਟਫਾਰਮ ਚੋਂ ਲਾ ਦਿਓ ਜੀ।
0: ਪਲੇਟਫਾਰਮ ਚੋਂ ਕਿਹੜਾ ਗੀਤ?
1: ਦੁਨੀਆ ਦੀ ਠਾਠ ਆ।
0: ਦੁਨੀਆ ਦੀ ਠਾਠ ਆ, ਹੈ?
1: ਹਾਂਜੀ
0: ਪਸੰਦ ਆ ਤੁਹਾਨੂੰ ਇਹ ਗੀਤ?
1: ਹਾਂਜੀ,
0: ਇਹ ਗੀਤ ਪਸੰਦ ਆ ਤੁਹਾਨੂੰ? ਠਾਠ ਆ।
1: ਹਾਂ, ਪਹਿਲਾਂ ਵਿਆਹ ਚੱਲਦਾ ਹੁੰਦਾ ਸੀਗਾ ਜੀ।
0: ਅੱਛਾ, ਵਿਆਹਾਂ ਚ ਚੱਲਦਾ ਸੀ ਗੀਤ?
1: ਹਾਂਜੀ, ਹੁਣ ਤਾਂ ਕੋਈ ਘੱਟ ਚਲਾਉਂਦਾ ਹਿੰਦੀ।
0: ਨਹੀਂ,
1: ਪਹਿਲਾਂ
0: ਵਿਆਹਾਂ ਚ ਮਤਲਬ ਕਿਸ ਟਾਈਮ ਚੱਲਦਾ ਸੀ? ਨੱਚਣ ਟੱਪਣ ਲੱਗੇ?
1: ਹਾਂਜੀ ਹਾਂਜੀ ਹਾਂਜੀ।
0: ਅੱਛਾ, ਫਰਮਾਇਸ਼ ਤੇ ਚੱਲਦਾ ਸੀ ਕਿ ਏਦਾਂ ਹੀ ਚਲਾ ਦਿੰਦੇ ਸੀ? ਪਰ ਉਸ ਤੋਂ ਪਹਿਲਾਂ ਇੱਕ ਸੰਦੇਸ਼ ਸੁਣਾਂਗੇ ਕਾਲ ਕਰਨ ਦੇ ਲਈ। ਧੰਨਵਾਦ।
1: ਧੰਨਵਾਦ।
2: ਪ੍ਰੋਗਰਾਮ ਸੰਬੰਧੀ ਸੂਚਨਾ, ਅੱਜ ਸ਼ਾਮ 5:30 ਵਜੇ ਪ੍ਰੋਗਰਾਮ ਹੈਲੋ ਡਾਕਟਰ ਦਾ ਸਾਡਾ ਵਿਸ਼ਾ ਰਹੇਗਾ, ਛਾਤੀ ਅਤੇ ਸਾਹ ਦੀਆਂ ਬਿਮਾਰੀਆਂ, ਕਾਰਨ, ਲੱਛਣ ਤੇ ਇਲਾਜ। ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਾਡੇ

ਸਟੂਡੀਓ ਵਿੱਚ ਹਾਜ਼ਰ ਹੋਣਗੇ ਡਾਕਟਰ ਅੰਚਲ ਜੈਨ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਸੁਨੀਤਾ ਸੋਨੀ। ਜਿਨ੍ਹਾਂ ਸਰੋਤਿਆਂ ਨੇ ਇਸ ਵਿਸ਼ੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ ਉਹ ਸਾਡੇ ਸਟੂਡੀਓ ਦੇ ਫੋਨ ਨੰਬਰ 0164-2240-331 ਤੇ ਕਾਲ ਕਰ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ ਅੱਜ ਸ਼ਾਮ 5:30 ਪ੍ਰੋਗਰਾਮ ਹੈਲੋ ਡਾਕਟਰ। ਇਸ ਪ੍ਰੋਗਰਾਮ ਦੇ ਸਪੋਂਸਰ ਨੇ ਬਡਿਆਲ ਹਸਪਤਾਲ ਬੀਬੀ ਵਾਲਾ ਰੋਡ ਬਠਿੰਡਾ।

0: ਸਰੋਤੇ ਸਮਾਂ 1:42 ਮਿੰਟ ਦਾ ਹੋ ਚੁੱਕਾ ਹੈ ਅਤੇ ਅਗਲੇ ਸਰੋਤਾ ਜੋ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੀ ਫਰਮਾਇਸ਼ ਉਹਨਾਂ ਤੋਂ ਪੁੱਛਦੇ ਹਾਂ। ਹੈਲੋ,
1: ਹੋਇਆ ਕੀ ਕਸੂਰ ਇਹ ਮੈਨੂੰ ਪਤਾ ਨੀ, ਕਿਉਂ ਗੁੱਸੇ ਹੋਏ ਹਜ਼ੂਰ ਇਹ ਮੈਨੂੰ ਪਤਾ ਨੀ, ਬਹੁਤੇ ਨਖਰੇ ਦਿਖਾਉਣੇ ਬੜੇ ਮਹਿੰਗੇ ਪੈ ਗਏ, ਮੈਨੂੰ ਤਰਲੇ ਪਾਪਾ ਮਨਾਉਣ ਵਾਲੇ ਖੁਦ ਹੀ ਰੁੱਸ ਕੇ ਬਹਿ ਗਏ।
0: ਵਾਹ ਜੀ ਵਾਹ, ਕੌਣ ਰੁੱਸ ਗਿਆ ਤੁਹਾਡਾ ਹੁਣ?
1: ਹਾਂਜੀ ਨਮਸਕਾਰ ਭੈਣ।
0: ਨਮਸਕਾਰ ਜੀ, ਪਹਿਲਾਂ ਇਹ ਦੱਸੋ ਰੁੱਸਿਆ ਕੌਣ ਹੈ? ਫਿਰ ਤਾਂ ਸਮਝ ਗਏ ਅਸੀਂ ਕੌਣ ਰੁੱਸਿਆ ਹੋ ਸਕਦਾ। ਤੇ ਹੁਣ ਨਾਮ ਦੱਸੋ ਆਪਣਾ।
1: ਮੈਂ ਗੁਰਲਾਲ ਬੋਲਦਾ, ਪਹਿਲੇ ਪਿੰਡ ਮਾਹੀ ਨੰਗਲ ਤੋਂ।
0: ਮਾਹੀ ਨੰਗਲ ਤੋਂ, ਠੀਕ ਹੈ ਜੀ। ਤੇ ਏਦਾਂ ਕਰੋ ਆਪਣਾ ਗੀਤ ਵੀ ਦੱਸ ਦੋ ਹੁਣ। ਚਲੋ, ਤੁਹਾਡੀ ਪਸੰਦ ਦੇ ਗੀਤ ਵਜਾਵਾਂਗੇ ਆਪਾਂ। ਕਾਲ ਕਰਨ ਦੇ ਲਈ ਧੰਨਵਾਦ। ਠੀਕ ਹੈ ਜੀ, ਓਕੇ ਜੀ।

0: ਜੀ ਸਰੋਤਿਓ, ਪ੍ਰੋਗਰਾਮ ਹੈ ਜੀ ਟੈਲੀਫੋਨ ਮਿਲਾਓ ਜੀ। ਤੁਸੀਂ ਵੀ ਸਮਾਂ ਹਾਲੇ ਸਾਡੇ ਕੋਲ ਪਿਆ ਜੀ, 10 ਮਿੰਟ ਦਾ ਪਿਆ, ਤੁਸੀਂ ਵੀ ਡਾਇਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ 0164-22-4331 ਤੇ ਜੁੜ ਜਾਣਾ ਹੈ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਜੇਕਰ ਤੁਸੀਂ ਸੁਣਨਾ ਚਾਹੁੰਦੇ ਹੋ ਆਪਣੀ ਪਸੰਦ ਦਾ ਹਿੰਦੀ ਫਿਲਮੀ ਗੀਤ, ਲਓ ਜੀ ਫਿਰ ਅਗਲੇ ਸਰੋਤਾ ਸਾਡੇ ਨਾਲ ਜੁੜੇ ਨੇ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ।
0: ਕਿੱਥੋਂ ਬੋਲਦੇ ਹੋ?
1: ਜੈਤੋ ਮੰਡੀ ਤੋਂ ਜੀ।
0: ਜੈਤੋ ਮੰਡੀ ਤੋਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ
1: ਧੰਨਵਾਦ ਮੈਡਮ ਜੀ।
0: ਹਾਂਜੀ, ਤੇ ਆਪਣੀ ਫਰਮਾਇਸ਼ ਵੀ ਦੱਸ ਦਿਓ।
1: ਫਰਮਾਇਸ਼ ਹੈਗੀ ਇੱਕ ਫਿਲਮ ਹੈਗੀ ਜਨੂਨ, ਉਸ ਦਾ ਗੀਤ ਆ ਪ੍ਰੇਮ ਪ੍ਰੇਮ।
0: ਠੀਕ ਹੈ ਜੀ, ਸੁਣਾ ਦਿੰਦੇ ਆ। ਉਹੀ ਗੀਤ ਸੁਣਨਾ ਨਾ ਤੁਸੀਂ? ਇਹੀ ਗੀਤ ਸੁਣਨਾ ਹੈ ਨਾ ਤੁਸੀਂ?
1: ਹਾਂਜੀ ਹਾਂਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ ਜੀ। ਕਾਲ ਕਰਨ ਦੇ ਲਈ ਧੰਨਵਾਦ ਤੁਹਾਡਾ, ਬਹੁਤ ਬਹੁਤ।
1: ਨਾਮ ਲੈ ਦੇ ਜੀ।
0: ਨਾਮ ਲੈਣਾ ਹੈ, ਲੈ ਦਿਓ।
1: ਇੱਕ ਤਾਂ ਜੀ ਮੈਂ, ਮੇਰੇ ਨਾਲ ਪਰਸੋਂ ਜੁੜਿਆ ਜਿਹੜੇ ਰਾਣੀ ਹੈਗੀ ਨਾ ਨਰਵਾਣਾ ਰੋਡ ਤੋਂ।
0: ਅੱਛਾ, ਉਹ ਲੱਗਦਾ ਰਹਿੰਦਾ ਉਹਨਾਂ ਦੀ ਕਾਲ ਜੀ?
1: ਹਾਂਜੀ ਹਾਂਜੀ, ਉਹ ਉਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਜੀ। ਉਹਨਾਂ ਦਾ ਨਾਂ ਲੈਣਾ, ਉਹਨਾਂ ਮੇਰਾ ਨਾਂ ਲਿਆ, ਮੈਂ ਕਹਿੰਦਾ ਵੀ ਉਹਨਾਂ ਦਾ
0: ਦਿਮਾਗ ਤੇ ਉਹ ਰਹਿ ਜਾਂਦਾ ਬੋਝ ਜਾ ਵੀ ਮੈਂ ਵੀ ਲੈ ਕੇ ਭਾਰ ਜਾ ਤਾਰੀ ਦਵਾਂ। ਹੈ
1: ਭਾਰ ਤਾਂ ਤੁਸੀਂ ਚੜਾਤਾ ਜੀ ਅੱਜ।
0: ਭਾਰ ਚੜਾਤਾ ਕਿਉਂ?
1: ਹੋਰ ਮੈਂ ਤਾਂ ਤੁਹਾਨੂੰ 8-10 ਸਾਲ ਤੋਂ ਵੇਟ ਕਰ ਰਹੀ ਮੈਡਮ ਨਾਲ ਕਦੋਂ ਗੱਲ ਹੋ। ਤੁਹਾਡੀ ਆਵਾਜ਼ ਸੁਣ ਕੇ ਜਾਣੀ ਕਿ ਕਸ਼ਿਸ਼ ਰਹਿੰਦੀ ਸੀਗੀ ਮੈਡਮ ਜੀ ਨਾਲ ਕਦੋਂ ਗੱਲ ਹੋ।
0: ਪਹਿਲੀ ਵਾਰ ਗੱਲ ਹੋ ਰਹੀ ਹੈ?
1: ਪਹਿਲੀ ਵਾਰ ਗੱਲ ਹੋ ਰਹੀ ਹੈ।
0: ਬਹੁਤ ਵਧੀਆ ਲੱਗਦਾ ਸਾਡੇ ਸਰੋਤੇ ਜੀ ਸਾਨੂੰ ਇੰਨਾ ਪਿਆਰ ਦਿੰਦੇ ਆ।
1: ਹਾਂਜੀ ਹਾਂਜੀ ਮੈਡਮ ਜੀ।
0: ਚਲੋ, ਆਪਣੀ ਗੱਲ ਹੋਈ ਅੱਜ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੇ ਤੁਹਾਡੀ ਪਸੰਦ ਤੇ ਗੀਤ ਵਜਾ ਰਹੇ ਹਾਂ। ਕਾਲ ਕਰਨ ਦੇ ਲਈ ਧੰਨਵਾਦ ਜੀ।
1: ਧੰਨਵਾਦ ਮੈਡਮ ਜੀ।

0: ਜੀ ਸਰੋਤੇ ਹੋ, ਹੁਣ ਜਿਹੜੇ ਸਰੋਤਾ ਸਾਡੇ ਨਾਲ ਜੁੜਨਗੇ, ਜਿਨ੍ਹਾਂ ਨਾਲ ਗੱਲ ਕਰਾਂਗੇ, ਜਿਨ੍ਹਾਂ ਤੋਂ ਫਰਮਾਇਸ਼ ਪੁੱਛਾਂਗੇ ਸਾਡੇ ਪ੍ਰੋਗਰਾਮ ਦੇ, ਹੋਣਗੇ ਆਖਰੀ ਸਰੋਤਾ ਤੇ। ਲਓ ਜੀ ਫਿਰ ਪੁੱਛ ਲੈਣੇ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
0: ਸਤਿ ਸ੍ਰੀ ਅਕਾਲ, ਨਾਮ ਦੱਸੋ ਆਪਣਾ।
1: ਬੂਟਾ ਸਿੰਘ ਬੋਲਦਾ ਜੀ, ਹੋਰ ਪੁਰਾਣ
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਕੱਚੇ
0: ਹੈਲੋ,
1: ਧਾਗੇ ਚਲਾ ਦੇ ਜੀ,
0: ਹਾਂਜੀ,
1: ਕੱਚੇ ਧਾਗੇ ਫਿਲਮ ਦਾ ਗੀਤ ਚਲਾ ਦੇ।
0: ਕੱਚੇ ਧਾਗੇ ਫਿਲਮ ਵਿੱਚੋਂ ਗੀਤ ਜੀ ਤੁਹਾਡੇ ਲਈ
1: ਹਾਂਜੀ,
0: ਗੀਤ ਪਲੇ ਕਰ ਰਹੇ ਹਾਂ। ਕਾਲ ਕਰਨ ਦੇ ਲਈ ਧੰਨਵਾਦ।
1: ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰੋਗਰਾਮ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਕੜੀ ਮੁਤਾਬਿਕ 5:33 ਹੋ ਰਹੇ ਨੇ ਤੇ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਕਿਸਾਨ ਵਾਣੀ ਦਾ। ਵਿਸ਼ਾ ਰਹੇਗਾ ਸਤੰਬਰ ਮਹੀਨੇ ਵਿਚ ਲੱਗਣ ਵਾਲੇ ਫਲਦਾਰ ਬੂਟਿਆਂ ਦੀ ਸਾਂਭ ਸੰਭਾਲ ਦੇ ਨੁਕਤੇ। ਮੁਲਾਕਾਤ ਹੋਏਗੀ ਰਾਜੇਸ਼ ਹੋਰਾ ਨਾਲ, ਮੁਲਾਕਾਤੀ ਹੋਣਗੇ ਕੁਲਵਿੰਦਰ ਔਲਖ, ਪ੍ਰੋਗਰਾਮ ਪੇਸ਼ਕਰਤਾ ਨੇ ਵੀਰਪਾਲ ਧਾਲੀਵਾਲ ਤੇ। ਆਓ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ।

0: ਤੁਹਾਡੇ ਕੋਲੇ ਜਿਵੇਂ ਕਿੰਨੂ ਦੀਆਂ ਵਰਾਇਟੀਆਂ ਬਹੁਤ ਪਈਆਂ, ਤੁਹਾਡੇ ਕੋਲੇ ਅਮਰੂਦ ਤੇ ਵੱਖ ਵੱਖ ਵਰਾਇਟੀਆਂ ਅੰਬਾਂ ਦੀਆਂ ਬਹੁਤ ਪਈਆਂ, ਤੇ ਇਹ ਵੀ ਗੱਲ ਤੁਹਾਡੀ ਕਿਤੇ ਨਾ ਕਿਤੇ ਸਹੀ ਹੈ ਕਿ ਲੋਕ ਅੱਜ ਕੱਲ ਜਿਹੜੇ ਹੈਗੇ ਆ ਉਹ ਬਾਜ਼ਾਰ ਤੋਂ ਜਿਹੜੇ ਕੈਮੀਕਲ ਲਾ ਕੇ ਜਿਹੜੇ ਫਲ ਤਿਆਰ ਕੀਤੇ ਗਏ ਹੁੰਦੇ ਆ ਜਿਹੜੇ ਸਾਡੀ ਸਿਹਤ ਦੇ ਨਾਲ ਸਿੱਧਾ ਖਿਲਵਾੜ ਕਰਦੇ ਆ, ਉਹਨਾਂ ਤੋਂ ਪਰਹੇਜ਼ ਕਰਕੇ ਅੱਜ ਲੋਕ ਆਪਣਾ ਹੀ ਘਰ ਜੋਗੀ ਜਿਹੜੀ ਸਬਜ਼ੀ ਵੀ ਉਗਾਉਂਦੇ ਆ, ਉੱਥੇ ਘਰ ਜੋਗੇ ਫਲ ਲੈਣ ਦੇ ਲਈ ਫਲਦਾਰ ਬੂਟੇ ਉਗਾਉਣ ਦਾ ਰੁਝਾਨ ਆ ਜਿਹੜਾ ਉਹ ਬੜਾ ਲੋਕਾਂ ਦੇ ਵਿੱਚ ਪ੍ਰਫੁੱਲਿਤ ਹੋਇਆ ਹੁਣ। ਤਾਂ ਆਪਣੀ ਨਰਸਰੀ ਦੇ ਜੋ ਤੁਸੀਂ ਬੂਟੇ ਦੱਸੇ ਆ ਜੀ, ਤਾਂ ਉਹ ਆਪਣੇ ਕੋਲੇ ਨਰਸਰੀ ਦੇ ਵਿੱਚ ਇਸ ਵੇਲੇ ਤੁਹਾਡੇ ਕੋਲੇ ਜਿਵੇਂ ਦਿਸ ਰਹੇ ਆ ਹੈਗੇ ਆ ਜੀ, ਤਾਂ ਇਹਨਾਂ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਜੀ, ਉਹਨਾਂ ਕਿਸਮਾਂ ਦੇ ਉੱਪਰ ਵੀ ਜ਼ਰੂਰ ਚਾਨਣਾ ਪਾਓ ਵੀ। ਜਿਵੇਂ ਅੰਬ ਆ ਜੀ, ਅੰਬ ਦੇ ਵਿੱਚ ਵੀ ਬਹੁਤ ਵਰਾਇਟੀਆਂ ਆਉਂਦੀਆਂ, ਜਿਵੇਂ ਅਮਰੂਦ ਆ ਜੀ, ਅਮਰੂਦ ਦੇ ਵਿੱਚ ਵੀ ਬਹੁਤ ਵਰਾਇਟੀਆਂ ਆਉਂਦੀਆਂ, ਪਰ ਚੱਲਣ ਯੋਗ ਸਹੀ ਵਰਾਇਟੀਆਂ ਕਿਹੜੀਆਂ ਉਹਨਾਂ ਦਾ ਗਿਆਨ ਜ਼ਰੂਰ ਦਿਓ ਸਾਨੂੰ।
1: ਸਰ ਤੁਹਾਨੂੰ ਇੱਕ ਗੱਲ ਵਿਸ਼ੇਸ਼ ਤੌਰ ਤੇ ਦੱਸਾਂਗੇ ਕਿ ਜੋ ਸਾਡਾ ਬਿਜ਼ਨਸ ਹੈ ਜੀ ਜਾਂ ਸਾਡਾ ਕਾਰੋਬਾਰ ਹੈ, ਇਸ ਵਿੱਚ ਅੱਜ ਕੱਲ ਜੋ ਕੰਮ ਗਲਤ ਹੋਣਾ ਸ਼ੁਰੂ ਹੋ ਚੁੱਕਿਆ, ਗਲਤ ਹੋਣ ਦਾ ਮਤਲਬ ਕਿ ਨਕਲੀ ਬੂਟੇ ਮਾਰਕੀਟ ਦੇ ਵਿੱਚ ਬਹੁਤ ਆਣੇ ਸ਼ੁਰੂ ਹੋ ਗਿਆ। ਹਰੇਕ ਨਰਸਰੀ ਵਾਲਾ ਕਹਿੰਦਾ ਕਿ ਮੇਰੇ ਬੂਟੇ ਬੈਸਟ ਹੈ, ਮੇਰੇ ਬੂਟੇ ਬੈਸਟ ਹੈ, ਪਰ ਐਕਚੁਅਲ ਦੇ ਵਿੱਚ ਕੀ ਹੁੰਦਾ, ਜੋ ਤੁਹਾਨੂੰ ਸਸਤੇ ਬੂਟੇ ਦਿੱਤੇ ਜਾਂਦੇ ਆ ਉਹਨਾਂ ਦੇ ਵਿੱਚ ਕੁਝ ਨਾ ਕੁਝ ਹੇਰਾ ਫੇਰੀ ਕਹਿ ਸਕਦੇ ਆ, ਜਾਂ ਫਿਰ ਸਹੀ ਕੁਆਲਿਟੀ ਦੀ ਘਾਟ ਕਹਿ ਸਕਦੇ ਆ, ਨਹੀਂ ਪ੍ਰੋਪਰ ਹੁੰਦੀ। ਤਾਂ ਕਰਕੇ ਜੋ ਤੁਹਾਡੇ ਬੂਟੇ ਤੁਸੀਂ ਸਾਰਾ ਸਾਲ, ਮੇਰੇ ਕੋਲ ਕਾਫੀ ਫੋਨ ਆਉਂਦੇ ਆ ਜੋ ਕਿ ਕਹਿੰਦੇ ਆ ਕਿ ਸਾਨੂੰ 5 ਸਾਲ ਬੂਟੇ ਲੱਗੇ ਨੂੰ ਹੋ ਗਏ, 6 ਸਾਲ ਬੂਟੇ ਲੱਗੇ ਨੂੰ ਹੋ ਗਏ ਤੇ ਸਾਡੇ ਫਰੂਟ ਨਹੀਂ ਆਇਆ। ਉਹਦਾ ਕਸੂਰਵਾਰ ਤੁਸੀਂ ਨਹੀਂ, ਉਹਦੇ ਕਸੂਰਵਾਰ ਅਸੀਂ ਨਰਸਰੀ ਵਾਲਾ ਵੀ ਕਹਿ ਸਕਦੇ ਹਾਂ, ਕਿਉਂਕਿ ਜਦੋਂ ਤੁਸੀਂ ਜਿਸ ਤਰ੍ਹਾਂ ਮੌਸਮੀ ਦਾ ਬੂਟਾ ਲੈ ਕੇ ਆਉਂਦਾ ਜੀ, ਤੇ ਮੌਸਮੀ ਦਾ ਬੂਟਾ ਤੁਸੀਂ ਦੇਖੋ, ਚੈੱਕ ਕਰੋ ਕਿ ਇਹਦੇ ਵਿੱਚ ਐਕਚੁਅਲ ਗ੍ਰਾਫਟਿੰਗ ਹੈਗੀ ਹੈ, ਕਿਉਂਕਿ ਇਹੋ ਜਿਹੇ ਬੂਟੇ ਜਿਸ ਤਰ੍ਹਾਂ ਕਿੰਨੂ, ਨਿੰਬੂ, ਮੌਸਮੀ, ਮਾਲਟਾ, ਸੰਤਰਾ, ਇਹ ਸਾਰੇ ਬੂਟੇ ਗ੍ਰਾਫਟਿੰਗ ਵਾਲੇ ਹੋਣੇ ਚਾਹੀਦੇ ਆ। ਜੇਕਰ ਇਹ ਗ੍ਰਾਫਟਿੰਗ ਨਹੀਂ ਹੋਊਗੀ ਤਾਂ ਇਹ ਜੰਗਲੀ ਬੂਟੇ ਨਿਕਲ ਜਾਣਗੇ, ਗ੍ਰਾਫਟਿੰਗ ਨਾ ਹੋਣ ਦੇ ਕਰਕੇ ਜੰਗਲੀ ਬੂਟੇ ਨਿਕਲ ਜਾਂਦੇ ਆ, ਤੇ ਤੁਹਾਨੂੰ ਪਤਾ ਨਹੀਂ ਲੱਗਦਾ, ਤੇ ਤੁਸੀਂ 5 ਸਾਲ 6 ਸਾਲ ਬਾਅਦ ਜਾ ਕੇ ਤੁਹਾਨੂੰ ਪਤਾ ਲੱਗਦਾ ਕਿ ਇਹ ਬੂਟਾ ਸੀ ਗਲਤ, ਇਹਦੀ ਸੇਵਾ ਕਰਦੇ ਰਹੇ, ਫਿਰ ਤੁਸੀਂ ਪਛਤਾਵਾ ਕਰਦੇ ਹੋ। ਇਸ ਕਰਕੇ ਅਸੀਂ ਨਰਸਰੀ ਵਾਲਿਆਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਬੂਟੇ ਬਿਲਕੁਲ ਓਰਿਜਿਨਲ ਦਿਆ ਕਰੋ, ਜਾਂ ਫਿਰ ਤੁਸੀਂ ਕਸਟਮਰ ਨੂੰ ਕਹਿ ਸਕਦੇ ਹੋ ਕਿ ਸਾਡੇ ਕੋਲ ਓਰਿਜਿਨਲ ਬੂਟਾ ਨਹੀਂ। ਹੁਣ ਖਾਸ ਕਰ ਅਸੀਂ 2 ਬੂਟਿਆਂ ਦੀ ਗੱਲ ਕਰਾਂਗੇ, ਚੀਕੂ ਤੇ ਨਿੰਬੂ ਦੀ। ਜ਼ਿਆਦਾਤਰ ਤੁਸੀਂ ਵੀ ਇਹ ਵੇਖੀ ਹੋਊਗੀ ਗੱਲ ਕਿ ਅਸੀਂ ਨਿੰਬੂ ਦਾ ਬੂਟਾ ਲਗਾ ਲੈਂਦੇ ਹਾਂ, ਪਰ ਸਾਨੂੰ 3 ਸਾਲਾਂ ਬਾਅਦ 4 ਸਾਲਾਂ ਬਾਅਦ ਇਹ ਗੱਲ ਪਤਾ ਲੱਗਦੀ ਹੈ ਇਹ ਤਾਂ ਸਰਦੀ ਵਾਲਾ ਨਿੰਬੂ ਹੈ ਜੀ। ਇਸ ਤਰ੍ਹਾਂ ਕਈ ਬੂਟੇ ਇਹੋ ਜਿਹੇ ਹੁੰਦੇ ਆ ਜੋ ਨਰਸਰੀ ਵਾਲਿਆਂ ਨੂੰ ਗੱਲ ਸਹੀ ਪਤਾ ਹੁੰਦੀ ਹੈ, ਪਰ ਤੁਹਾਨੂੰ ਨਾ ਪਤਾ ਹੋਣ ਦਾ ਕਾਰਨ 4 ਸਾਲਾਂ ਬਾਅਦ ਜਾ ਕੇ ਪਤਾ ਲੱਗਦਾ ਤੇ ਪਛਤਾਵਾ ਹੁੰਦਾ ਕਿ ਅਸੀਂ ਗਲਤ ਨਰਸਰੀ ਵਾਲੇ ਕੋਲ ਜਾਵੜੇ ਤੇ ਗਲਤ ਵਰਾਇਟੀ ਲੈਂਦੀ
0: ਜੀ। ਤਾਂ ਤੁਹਾਡਾ ਗ੍ਰਾਫਟਿੰਗ ਤੋਂ ਕੀ ਮਤਲਬ ਹੈ ਇਹ ਵੀ ਸਾਡੇ ਸਰੋਤਿਆਂ ਨੂੰ ਦੱਸ ਦਿਓ। ਔਰ ਇੱਕ ਮੈਂ ਤੁਹਾਨੂੰ ਵਰਾਇਟੀਆਂ ਬਾਰੇ ਪੁੱਛਣਾ ਚਾਹੁੰਦਾ ਸੀ ਕਿ ਜਿਵੇਂ ਹਿਸਾਰ ਸਫੈਦਾ ਜਿਹੜਾ ਉਹ ਸਾਡੀ ਅਮਰੂਦ ਦੀ ਵਰਾਇਟੀ ਬਹੁਤ ਮਸ਼ਹੂਰ ਵਰਾਇਟੀ ਹੈ, ਆਮ ਤੌਰ ਤੇ ਇਹਦੇ ਬਾਗ ਅਸੀਂ ਕਿਸਾਨ ਭਰਾ ਲਾਉਂਦੇ ਆ ਜੀ, ਤਾਂ ਕਿਹੜੇ ਕਿਹੜੇ ਇਸ ਤਰ੍ਹਾਂ ਕਰਕੇ ਕੋਈ 1-2 ਵਰਾਇਟੀਆਂ ਸਾਡੀਆਂ ਫਲਦਾਰ ਬੂਟੇ ਦੀਆਂ ਜ਼ਰੂਰ ਗਿਣਾਓ ਜਿਹੜੀਆਂ ਤੁਹਾਡੇ ਮੁਤਾਬਕ ਬਹੁਤ ਜ਼ਿਆਦਾ ਵਧੀਆ ਤੇ ਸਾਡੇ ਆਮ ਲੋਕਾਂ ਦੇ ਘਰੇ। ਮੈਂ ਇਕੱਲਾ ਬਾਗਬਾਨੀ ਦੀ ਗੱਲ ਨਹੀਂ ਕਰਦਾ ਗਾ ਵੀ ਜਿੱਥੇ ਆਪਾਂ ਵੱਡਾ ਸਾਰਾ ਬਾਗ ਲਾਉਣਾ ਚੰਗੇ ਰਕਬੇ ਚ ਲਾਉਣਾ, ਮੈਂ ਆਮ ਲੋਕਾਂ ਦੇ ਘਰਾਂ ਦੀਆਂ ਬਗੀਚੀਆਂ ਦੀ ਗੱਲ ਕਰਦਾ ਵੀ ਜਿੱਥੇ 1-2 ਬੂਟੇ ਅਸੀਂ ਫਲਦਾਰ ਲਾ ਕੇ ਅਸੀਂ ਆਪਦਾ ਡੰਗ ਟਪਾਉਣਾ, ਅਸੀਂ ਬਾਜ਼ਾਰੋਂ ਮਹਿੰਗੇ ਜਾਂ ਕੈਮੀਕਲ ਵਾਲੇ ਫਰੂਟ ਨਹੀਂ ਖਰੀਦਣੇ, ਅਸੀਂ ਆਪਦੀ ਕਿਆਰੀ ਦੇ ਵਿੱਚੋਂ ਘਰੋਂ ਹੀ ਫਲ ਖਾਣਾ, ਤਾਂ ਅਸੀਂ ਕਿਵੇਂ ਖਾ ਸਕਦੇ ਹਾਂ, ਕਿਹੜੀਆਂ ਵਰਾਇਟੀਆਂ ਜੀ, ਉਹਨਾਂ ਵਰਾਇਟੀਆਂ ਦਾ ਜ਼ਰੂਰ ਚਾਨਣਾ ਪਾਓ।
1: ਸਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਗ੍ਰਾਫਟਿੰਗ ਦੀ, ਬਹੁਤ ਵਧੀਆ ਸਵਾਲ ਤੁਸੀਂ ਕੀਤਾ, ਕਿਉਂਕਿ ਕੁਝ ਸਾਡੇ ਕੋਲ ਕਸਟਮਰ ਆਉਂਦੇ ਆ ਜੀ, ਉਹ ਕਹਿੰਦੇ ਕਿ ਸਿਰਫ ਅਸੀਂ ਤਾਂ ਗ੍ਰਾਫਟਿੰਗ ਵਾਲੇ ਬੂਟੇ ਲੈਣੇ। ਗ੍ਰਾਫਟਿੰਗ ਕੀ ਹੁੰਦੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਆ ਜੀ। ਗ੍ਰਾਫਟਿੰਗ ਕੋਈ ਮਦਰ ਪਲਾਂਟ ਹੈ ਜੀ, ਤੁਸੀਂ ਬੀਜ ਘੜਤਾ ਜੀ, ਬੀਜ ਧਰਤੀ ਦੇ ਵਿੱਚ ਉਗਾਤਾ, ਉੱਗਣ ਤੋਂ ਬਾਅਦ ਇੱਕ ਪਲਾਂਟ ਤਿਆਰ ਹੋ ਗਿਆ, ਉਸਨੂੰ ਅਸੀਂ ਮਦਰ ਪਲਾਂਟ ਕਵਾਂਗੇ, ਠੀਕ ਹੈ। ਤੇ ਦੂਸਰੇ ਬੂਟੇ ਦੀ ਡਾਣੀ ਜਦੋਂ ਤੁਸੀਂ ਉਸ ਨਾਲ ਜੋੜਦੇ ਹੋ, ਜਦੋਂ ਉਸ ਨਾਲ ਤੁਸੀਂ ਉਸਨੂੰ ਜੋੜ ਦਿੰਦੇ ਹੋ, ਉਸਨੂੰ ਅਸੀਂ ਗ੍ਰਾਫਟਿੰਗ ਕਵਾਂਗੇ। ਜਿਸ ਤਰ੍ਹਾਂ ਕੋਈ ਵੀ ਚੰਗੀ ਵਰਾਇਟੀ ਹੈ, ਮੰਨ ਲਓ ਤੁਸੀਂ ਤੁਹਾਡੇ ਘਰੇ ਕੋਈ ਅੰਬ ਦਾ ਬੂਟਾ ਲੱਗਿਆ ਬਹੁਤ ਚੰਗੀ ਵਰਾਇਟੀ ਦਾ, ਤੁਸੀਂ ਸੋਚਦੇ ਹੋ ਕਿ ਇਹ ਅੰਬ ਦੀ ਵਰਾਇਟੀ ਮੈਂ ਇੱਕ ਬੂਟਾ ਹੋਰ ਤਿਆਰ ਕਰਨਾ ਚਾਹੁੰਦਾ, ਤੁਸੀਂ ਕੀ ਕਰੋ, ਤੁਸੀਂ ਦੇਸੀ ਬੂਟਾ ਲਓ, ਇੱਕ ਅੰਬ ਦਾ ਗਿਟਕ ਗੱਡੋ, ਗਿਟਕ ਗੱਡਣ ਤੋਂ ਬਾਅਦ ਤੁਸੀਂ ਉਹ ਜੋ ਤੁਹਾਡੇ ਕੋਲ ਓਰਿਜਿਨਲ ਬੂਟਾ ਲੱਗਿਆ, ਚੰਗਾ ਬੂਟਾ ਲੱਗਿਆ, ਉਸ ਨਾਲ ਉਸਨੂੰ ਜੋੜ ਦਿਓ, ਉਸਨੂੰ ਅਸੀਂ ਕਹਾਂਗੇ ਗ੍ਰਾਫਟਿੰਗ। ਪਰ ਕੁਝ ਲੋਕਾਂ ਦੀ ਇਹ ਇਨਕੁਆਇਰੀ ਹੁੰਦੀ ਹੈ ਜਾਂ ਗਲਤ ਫਹਿਮੀ ਕਹਿ ਸਕਦੇ ਆ, ਉਹ ਸੋਚਦੇ ਆ ਕਿ ਗ੍ਰਾਫਟਿੰਗ ਵਾਲੇ ਬੂਟੇ ਹੀ ਹੁੰਦੇ ਸਾਰੇ। ਨਹੀਂ ਦੋਸਤੋ, ਕੁਝ ਕੁ ਬੂਟੇ ਗ੍ਰਾਫਟਿੰਗ ਤੋਂ ਵੀ ਹੋ ਜਾਂਦੇ ਆ, ਕੁਝ ਕੁ ਕਲਮ ਤੋਂ ਵੀ ਹੋ ਜਾਂਦੇ ਆ। ਕਲਮ ਦਾ ਮਤਲਬ ਜਿਸ ਤਰ੍ਹਾਂ ਨਿੰਬੂ ਕਲਮ ਤਾਂ ਹੋ ਜਾਂਦਾ, ਦੇਸੀ ਨਿੰਬੂ ਕਲਮ ਤਾਂ ਹੋ ਜਾਂਦਾ ਜੀ, ਹੋਰ ਜਿਵੇਂ ਗੁਲਾਬ ਹੈ, ਗੁਲਾਬ ਕਲਮ ਤੋਂ ਹੋ ਜਾਂਦਾ ਜੀ, ਕਈ ਬੂਟੇ ਇਹੋ ਜਿਹੇ ਹੁੰਦੇ ਜੋ ਕਲਮ ਤੋਂ ਹੋ ਜਾਂਦੇ ਆ, ਤੇ ਕੁਝ ਬੂਟੇ ਇਹੋ ਜਿਹੇ ਹੁੰਦੇ ਜੋ ਸੀਡ ਤਾਂ ਹੁੰਦੇ ਆ ਜੀ।

0: ਜਿਵੇਂ ਇਲਾਹਾਬਾਦੀ ਅਮਰੂਦ ਹੋ ਗਿਆ ਜੀ, ਸੀਡ ਤੋਂ ਹੁੰਦਾ ਜੀ, ਬਹੁਤ ਵਧੀਆ ਨਸਲ ਹੈ ਜੀ। ਹੋਰ ਕਾਫੀ ਬੂਟੇ ਆ ਜੋ ਸੀਡ ਤੋਂ ਵੀ ਹੋ ਜਾਂਦੇ ਆ, ਜਰੂਰੀ ਨਹੀਂ ਕਿ ਸਾਡੇ ਸਾਰੇ ਬੂਟੇ ਗ੍ਰਾਫਟਿੰਗ ਵਾਲੇ ਚੰਗੇ ਹੁੰਦੇ ਆ। ਗ੍ਰਾਫਟਿੰਗ ਵਾਲੇ ਵੀ ਕੁਝ ਬੂਟੇ ਵਧੀਆ ਕਾਮਯਾਬ ਹੋ ਜਾਂਦੇ ਆ, ਸੀਡ ਤੋਂ ਵੀ ਬੂਟੇ ਵਧੀਆ ਕਾਮਯਾਬ ਹੋ ਜਾਂਦੇ ਆ, ਤੇ ਕਲਮ ਤੋਂ ਵੀ ਬੂਟੇ ਵਧੀਆ ਕਾਮਯਾਬ ਹੋ ਜਾਂਦੇ ਆ ਜੀ। ਇਸ ਤੋਂ ਇਲਾਵਾ ਜੋ ਦੂਸਰੀ ਗੱਲ ਕੀਤੀ ਸੀ ਕਿ ਅਸੀਂ ਬੂਟੇ ਕਿਹੜੇ ਲਗਾਈਏ, ਦੋਸਤੋ ਜੋ ਤੁਹਾਡੇ ਏਰੀਆ ਦੇ ਵਿੱਚ ਜ਼ਿਆਦਾ ਕਾਮਯਾਬ ਬੂਟੇ ਤੁਸੀਂ ਉਹ ਲਗਾ ਸਕਦੇ ਹੋ। ਤੁਹਾਡਾ ਟੈਂਪਰੇਚਰ ਚੈੱਕ ਕਰੋ ਜੀ, ਤੁਸੀਂ ਹਿਮਾਚਲ ਚ ਰਹਿੰਦੇ ਹੋ ਤਾਂ ਜੋ ਤੁਹਾਡੇ ਉੱਤੇ ਹਿਮਾਚਲ ਦੇ ਵਿੱਚ ਨੇੜੇ ਤੇੜੇ ਜੋ ਬੂਟੇ ਲੱਗੇ ਜੋ ਉੱਥੇ ਕਾਮਯਾਬ ਬੂਟੇ ਉਹ ਤੁਸੀਂ ਲਗਾ ਸਕਦੇ ਹੋ। ਜੇਕਰ ਤੁਸੀਂ ਜੰਮੂ ਦੇ ਵਿੱਚ ਰਹਿੰਦੇ ਹੋ, ਜੇਕਰ ਤੁਸੀਂ ਹੋਰ ਟੈਂਪਰੇਚਰ ਯਾਨੀ ਕਿ ਜੇਬ ਜੇ ਤੁਹਾਡਾ ਟੈਂਪਰੇਚਰ ਹੈ ਉਸ ਮੁਤਾਬਕ ਤੁਸੀਂ ਜੋ ਬੂਟੇ ਆ ਉਹ ਲਗਾਉਣੇ ਆ। ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ, ਇੱਥੇ ਬਾਗ ਬਹੁਤ ਲੱਗਦੇ, ਮੈਂ ਤਕਰੀਬਨ 1 ਸਾਲ ਦੇ ਵਿੱਚ 30+ ਬਾਗ ਲਾ ਚੁੱਕਿਆ ਜੀ। ਮੈਨੂੰ ਜੋ ਜ਼ਿਆਦਾ ਵਿਸ਼ਵਾਸ ਹੈ ਅਮਰੂਦ ਦੀ ਵਰਾਇਟੀ ਤੇ, ਉਹ ਸਾਰ ਸਪੇਦਾ ਦੀ ਵਰਾਇਟੀ ਬਹੁਤ ਚੰਗੀ ਹੈ। ਦੂਜੀਆਂ ਵਰਾਇਟੀਆਂ ਵੀ ਚੰਗੀਆਂ ਜਿਵੇਂ ਇਲਾਹਾਬਾਦ ਦੀ ਕਹਿ ਸਕਦੇ ਹਾਂ ਆਪਾਂ, ਇਸ ਤੋਂ ਇਲਾਵਾ ਥਾਈ ਪਿੰਕ ਕਹਿ ਸਕਦੇ ਹਾਂ, ਇਸ ਤੋਂ ਰੈਡ ਜੋ ਡਾਇਮੰਡ ਦੀ ਵਰਾਇਟੀ ਵੀ ਚੰਗੀ ਹੈ। ਪਰ ਇਹ ਵਰਾਇਟੀਆਂ ਦੇ ਵਿੱਚ ਕੁਝ ਨਾ ਕੁਝ ਪ੍ਰੋਬਲਮਾਂ ਹੋ ਜਾਂਦੀਆਂ ਜੀ। ਪਰ ਜੋ ਸਾਰ ਸਪੇਦਾ ਦੀ ਵਰਾਇਟੀ ਹੈ ਇਹ ਤਕਰੀਬਨ ਮੈਂ 7 ਸਾਲ ਤੋਂ ਦੇਖਦਾ ਆ ਰਿਹਾ, ਟ੍ਰੈਂਡਿੰਗ ਦੇ ਵਿੱਚ ਹੈ, ਤੇ ਜਿਨ੍ਹਾਂ ਦੇ ਵੀ ਬਾਗ ਲੱਗੇ ਆ ਉਹਨਾਂ ਨੇ ਸਾਨੂੰ ਕਦੇ ਕੰਪਲੇਂਟ ਨਹੀਂ ਕੀਤੀ ਜੀ।
1: ਜੀ ਜੇ ਆਪਾਂ ਹਿਸਾਰ ਸਪੈਦੇ ਦੀ ਗੱਲ ਕਰੀਏ ਜਾਂ ਅਮਰੂਦ ਦੀ ਕੋਈ ਵੀ ਵਰਾਇਟੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਮੱਖੀ ਦਾ ਹਮਲਾ ਜੀ ਉਹ ਹੋਣਾ ਸ਼ੁਰੂ ਹੋ ਜਾਂਦਾ। ਮੱਖੀ ਅਮਰੂਦ ਨੂੰ ਕਾਣਾ ਕਰ ਦਿੰਦੀ ਹੈ ਜੀ, ਤੇ ਉਹ ਫਲ ਆ ਜਿਹੜਾ ਉਹ ਖਾਣ ਦੇ ਲਾਇਕ ਨਹੀਂ ਰਹਿੰਦਾ। ਜਦੋਂ ਅਸੀਂ ਘਰਾਂ ਦੇ ਵਿੱਚ ਇੰਨੀ ਸਾਂਭ ਸੰਭਾਲ ਨਹੀਂ ਕਰ ਸਕਦੇ ਗੇ ਜਾਂ ਸਾਨੂੰ ਗਿਆਨ ਦੀ ਕਮੀ ਹੋਣ ਕਰਕੇ ਅਸੀਂ ਕਈ ਵਾਰੀ ਨੁਕਸਾਨ ਕਰ ਬਹਿੰਦੇ ਹਾਂ, ਤਾਂ ਇਹਦਾ ਕੋਈ ਦੇਸੀ ਘਰੇਲੂ ਇਲਾਜ ਜ਼ਰੂਰ ਦੱਸੋ ਕਿ ਅਸੀਂ ਮੱਖੀ ਜਾਂ ਅਸੀਂ ਜਿਹੜਾ ਇਹਦੇ ਵਿੱਚ ਸੁੰਡ ਪੈ ਜਾਂਦੇ ਜੀ ਅਮਰੂਦ ਦੇ ਵਿੱਚ, ਉਹਦੇ ਤੋਂ ਆਪਾਂ ਕਿਵੇਂ ਬਚਤ ਕਰ ਸਕਦੇ ਜੀ?
0: ਹਾਂਜੀ, ਤੁਸੀਂ ਵਧੀਆ ਸਵਾਲ ਕੀਤਾ ਜੀ, ਸਾਨੂੰ ਵੀ ਬੜੇ ਫੋਨ ਆਉਂਦੇ ਆ ਜੀ। ਉਹ ਕਹਿੰਦੇ ਸਾਡੇ ਘਰ ਅਮਰੂਦ ਦਾ ਬੂਟਾ ਲੱਗਾ ਹੋਇਆ ਤੇ ਉਹਦੇ ਵਿੱਚ ਸੁੰਡ ਪੈ ਗਏ। ਉਹ ਜਦੋਂ ਬੂਟੇ ਦੇ ਉੱਤੇ ਲੱਗ ਜਾਂਦੇ ਆ ਅਮਰੂਦ ਲੱਗਣ ਤੋਂ ਬਾਅਦ ਦੱਸਦੇ ਆ ਸਾਨੂੰ। ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਆ ਕਿ ਜਦੋਂ ਤੁਹਾਨੂੰ ਪਤਾ ਕਿ ਸਾਡੇ ਜੋ ਬੂਟੇ ਦੇ ਉੱਤੇ ਆ ਅਮਰੂਦ ਲੱਗਦੇ, ਉਹਨਾਂ ਚ ਪਿਛਲੇ ਸਾਲ ਵੀ ਸੁੰਡ ਪੈ ਗਏ ਸੀ, ਤੁਸੀਂ ਸਾਨੂੰ ਪਹਿਲਾਂ ਫੋਨ ਕਰੋ, ਅਸੀਂ ਤੁਹਾਨੂੰ ਉਹਨਾਂ ਦੇ ਉਪਾਅ ਦੱਸ ਦਾਂਗੇ। ਕਿਉਂਕਿ ਜਦੋਂ ਇੱਕ ਵਾਰ ਅਮਰੂਦ ਲੱਗ ਗਿਆ, ਅਮਰੂਦ ਲੱਗਣ ਤੋਂ ਬਾਅਦ ਉਸਦੇ ਵਿੱਚ ਜਦੋਂ ਪ੍ਰੋਪਰ ਤਿਆਰ ਹੋ ਗਿਆ, ਉਸਦੇ ਵਿੱਚ ਕੋਈ ਹੱਲ ਨੀ ਗਾ। ਇਹਦਾ ਹੱਲ ਸਿਰਫ ਇੱਕ ਹੁੰਦਾ ਕਿ ਜਦੋਂ ਤੁਹਾਡੇ ਬੂਟੇ ਦੇ ਉੱਤੇ ਫਲਾਵਰਿੰਗ ਆਣੀ ਸ਼ੁਰੂ ਹੋ ਜਾਏ, ਤੁਸੀਂ ਫਲਾਵਰਿੰਗ ਦੇ ਉੱਤੇ ਉਪਾਅ ਕਰ ਸਕਦੇ ਹੋ। ਉਪਾਅ ਕੀ ਹੈ ਜੀ? ਮੈਂ ਤਾਂ ਤੁਹਾਨੂੰ ਇਹ ਰਿਕੁਐਸਟ ਕਰੂੰਗਾ ਕਿ ਤੁਸੀਂ ਕੋਈ ਵੀ ਜੋ ਉਪਾਅ ਹੈ ਔਰਗੈਨਿਕ ਉਪਾਅ ਕਰੋ, ਕਿਉਂਕਿ ਅਸੀਂ ਜ਼ਹਿਰ ਨਹੀਂ ਖਾਣਾ ਜੀ। ਜ਼ਹਿਰ ਤਾਂ ਮਾਰਕੀਟ ਦੇ ਵਿੱਚ ਬਹੁਤ ਹੈ, ਤੁਸੀਂ ਦੇਸੀ ਉਪਾਅ ਕਰ ਸਕਦੇ ਹੋ। ਤੁਸੀਂ ਜੋ ਜਦੋਂ ਨਿੰਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, ਨਿੰਮ ਦੇ ਬੂਟੇ ਜੀ, ਨਿੰਮ ਦੇ ਬੂਟਿਆਂ ਨੂੰ ਤੁਸੀਂ ਜੋ ਉਹਨਾਂ ਦੇ ਪੱਤੇ ਉਹਨਾਂ ਨੂੰ ਉਬਾਲ ਲਓ, ਉਹਨਾਂ ਦੇ ਪੱਤਿਆਂ ਨੂੰ ਉਬਾਲਣ ਤੋਂ ਬਾਅਦ ਜੋ ਉਸਦਾ ਪਾਣੀ ਹੋਊਗਾ ਉਸ ਨੂੰ ਤੁਸੀਂ ਉਸਦੇ ਪਾਣੀ ਦੇ ਜੋ 10 ਲੀਟਰ ਦੇ ਵਿੱਚ 2 ਕਿਲੋ ਜੋ ਉਸਦਾ ਪਾਣੀ ਹੋਊਗਾ ਉਹਨੂੰ ਘੋਲ ਕੇ ਤੇ ਤੁਸੀਂ ਆਪਦੇ ਬੂਟਿਆਂ ਨੂੰ ਕਰ ਸਕਦੇ ਹੋ। ਕੋਈ ਵੀ ਜਿਹੜਾ ਉਪਾਅ ਕਰਨ ਜਾਂ ਫਿਰ ਉਹਦੀ ਜੜਾਂ ਹੁੰਦੀਆਂ ਜੀ, ਜੜਾਂ ਦੇ ਵਿੱਚ ਤੁਸੀਂ ਔਰਗੈਨਿਕ ਚੀਜ਼ਾਂ ਪਾ ਸਕਦੇ ਹੋ, ਜਿਸ ਤਰ੍ਹਾਂ ਤੁਸੀਂ ਗੜੋਇਆ ਦੀ, ਕਿਉਂਕਿ ਜੋ ਲੱਗਦੇ ਨਾ ਕੀੜੇ ਜੀ, ਇਹ ਕੀੜੇ ਲੱਗਣ ਦਾ ਸਿਰਫ ਇੱਕ ਵੱਡਾ ਕਾਰਨ ਹੁੰਦਾ ਕਿ ਬੂਟੇ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਜੋ ਵੀਕਨੈਸ ਆਉਂਦੀ ਆ, ਵੀਕਨੈਸ ਦੇ ਕਰਕੇ ਜੋ ਇਹਨਾਂ ਨੂੰ ਕੀੜੇ ਲੱਗਦੇ ਆ। ਨੀਮ ਦੇ ਪੱਤੇ ਜੜਾਂ ਦੇ ਵਿੱਚ ਵੀ ਪਾ ਸਕਦੇ ਹੋ, ਹੋਰ ਕਾਫੀ ਜੋ ਤੁਸੀਂ ਹੈ ਇਸ ਤਰ੍ਹਾਂ ਦੇ ਪ੍ਰਯੋਗ ਕਰ ਸਕਦੇ ਹੋ
1: ਜੀ। ਇਸੇ ਤਰ੍ਹਾਂ ਕਿਸਾਨ ਭਰਾਵੋ, ਜਾਂ ਅਸੀਂ ਜਦੋਂ ਘਰੇ ਦੇ ਵਿੱਚ ਬਗੀਚੀ ਲਾਉਣੀ ਹੈ ਨਾ, ਤਾਂ ਫਲਦਾਰ ਬੂਟਿਆਂ ਦੇ ਵਿੱਚ ਖਾਸ ਕਰਕੇ ਜੇ ਅਸੀਂ ਅਮਰੂਦ ਦੀ ਵਰਾਇਟੀ ਦੀ ਗੱਲ ਕਰੀਏ ਤਾਂ ਹਿਸਾਰ ਸਪੈਦਾ ਜਾਂ ਫਿਰ ਕੋਈ ਵੀ ਆਪਣੀ ਇਸ ਵਰਾਇਟੀ ਨੂੰ ਜਿਹੜਾ ਸੁੰਡ ਤੋਂ, ਕੀੜੇ ਤੋਂ, ਮੱਖੀ ਤੋਂ ਬਚਾਉਣ ਦੇ ਲਈ ਜਿੱਥੇ ਬਾਈ ਜੀ ਹੋਰਾਂ ਨੇ ਦੱਸਿਆ ਕਿ ਅਸੀਂ ਨੀਮ ਦਾ ਘੋਲ ਬਣਾ ਕੇ ਉਹ ਪਾ ਸਕਦੇ ਹਾਂ, ਉਹਦਾ ਛਿੜਕਾਅ ਕਰ ਸਕਦੇ ਹਾਂ ਅਸੀਂ, ਤਾਂ ਉੱਥੇ ਜਿਹੜਾ ਲੱਸੀ ਤੇ ਗੁੜ ਦਾ ਘੋਲ ਤਿਆਰ ਕਰਕੇ ਅਸੀਂ ਉਹ ਵੀ ਜਿਹੜਾ ਬੋਤਲ ਦੇ ਵਿੱਚ ਪਾ ਕੇ ਨੇੜੇ ਤੇੜੇ ਟੰਗ ਸਕਦੇ ਹਾਂ, ਤਾਂ ਇਹਨੂੰ ਅਸੀਂ ਫਲਾਈ ਟਰੈਪ ਕਹਿ ਦਿੰਦੇ ਹਾਂ। ਇਹ ਟਰੈਪ ਵੀ ਯੂਜ਼ ਕਰ ਸਕਦੇ ਹਾਂ ਕਿਉਂਕਿ ਮੱਖੀ ਹੈ ਜਿਹੜੀ ਉਹ ਲੱਸੀ ਤੇ ਗੁੜ ਦੇ ਘੋਲ ਤੇ ਆ ਕੇ ਉਹਦੇ ਉੱਪਰ ਆ ਜਿਹੜੀ ਉਹ ਬਹਿ ਕੇ ਡੁੱਬ ਜਾਂਦੀ ਹੈ, ਮਰ ਜਾਂਦੀ ਹੈ ਉਹਦੇ ਨਾਲ ਵੀ। ਪਰ ਇਹ ਉਪਾਅ ਬਾਈ ਜੀ ਦੀ ਗੱਲ ਇਹ ਦਰੁਸਤ ਹੈ ਕਿ ਉਦੋਂ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਮਰੂਦ ਆ ਜਿਹੜਾ ਉਹ ਫਲ ਚੱਕ ਲੈਂਦਾ, ਪਰ ਇਹ ਇਤਿਹਾਸ ਹੈਗੇ ਜਿਹੜੇ ਇਹ ਅਸੀਂ ਫਰੂਟ ਪੈਣ ਤੋਂ ਪਹਿਲਾਂ ਜਿਹੜੇ ਉਹ ਵਰਤਨੇ ਹੁੰਦੇ ਆ। ਤਾਂ ਬਾਈ ਜੀ ਗੱਲ ਆਪਾਂ ਦੂਜੀ ਕਰਦੇ ਹਾਂ, ਸਭ ਤੋਂ ਵੱਡਾ ਜਿਹੜਾ ਡਿਮਾਂਡ ਵੀ ਹੈ ਸਾਰੇ ਲੋਕਾਂ ਦੀ ਉਹ ਆ ਅੰਬ ਜੀ, ਤਾਂ ਅੰਬ ਦੀ ਕਿਹੜੀ ਵਰਾਇਟੀ ਵਧੀਆ ਜੀ? ਤੇ ਅੰਬ ਨੂੰ ਪਹਿਲਾਂ ਇਹ ਸੁਣਿਆ ਜਾਂਦਾ ਸੀ ਵੀ ਪੰਜਾਬ ਦੇ ਵਿੱਚ ਜਿਹੜਾ ਅੰਬ ਹੈ ਜੀ ਉਹ ਹੋ ਨਹੀਂ ਸਕਦਾ ਜੀ, ਇਹ ਅੰਬ ਪਾਣੀ ਬਹੁਤ ਭਾਲਦਾ ਜੀ। ਹੁਣ ਕਈ ਜਿਹੜੇ ਹੈਗੇ ਤੁਹਾਡੇ ਵਰਗੇ ਸੱਜਣ ਜਿਨ੍ਹਾਂ ਦਾ ਤਜਰਬਾ, ਉਹ ਕਹਿੰਦੇ ਜੀ ਪਾਣੀ ਨਹੀਂ ਜ਼ਿਆਦਾ, ਇਹ ਇਕੱਲਾ ਸਿੱਲ ਭਾਲਦਾ। ਤਾਂ ਪਾਣੀ ਦੇਣ ਦਾ ਤਰੀਕਾ ਜਾਂ ਫਲਦਾਰ ਸਾਰੇ ਬੂਟਿਆਂ ਦੀ ਗੱਲ ਕਰ ਲਈਏ ਅਸੀਂ, ਤਾਂ ਇਹ ਕੀ ਹੈ ਜੀ? ਅੰਬ ਨੂੰ ਆਪਾਂ ਮੁੱਖ ਰੱਖ ਕੇ ਗੱਲ ਕਰੀਏ ਤਾਂ ਇਹਦੇ ਬਾਰੇ ਜ਼ਰੂਰ ਦੱਸੋ ਜੀ।
0: ਸਰ ਸਾਡੇ ਕੋਲ ਬਹੁਤ ਪਰਸਨ ਆਉਂਦੇ ਜੀ, ਤਕਰੀਬਨ 60 ਸਾਲ ਦੇ

0: 70 ਸਾਲ ਦੇ, ਉਹ ਸਾਨੂੰ ਕਹਿੰਦੇ ਕਿ ਅਸੀਂ 50 ਵਾਰੀ ਬੂਟਾ ਲਾ ਲਿਆ, 40 ਵਾਰੀ ਬੂਟਾ ਲਾ ਲਿਆ, ਸਾਡੇ ਅੰਬ ਨੀ ਚੱਲਿਆ ਜੀ। ਅੱਜ ਤੁਹਾਨੂੰ ਦੱਸਦੇ ਅੰਬ ਨਾ ਚੱਲਣ ਦਾ ਕਾਰਨ ਕੀ ਹੈ ਜੀ। ਬੂਟੇ ਜ਼ਿਆਦਾਤਰ ਕਲਕੱਤੇ ਪੂਨੇ ਦੇ ਤੁਸੀਂ ਮਾਰਕੀਟ ਦੇ ਵਿੱਚ ਆਉਂਦੇ ਆ ਜੀ, ਤੁਸੀਂ ਵੇਖੇ ਹੋਣੇ ਕਿ ਲਾਲ ਮਿੱਟੀ ਦੇ ਵਿੱਚ ਬੂਟੇ ਹੁੰਦੇ ਜੀ, ਲਾਲ ਮਿੱਟੀ ਵਾਲੇ ਬੂਟੇ ਹੁੰਦੇ ਆ ਜੀ, ਬੜੀ ਸੋਹਣੀ ਉਹਨਾਂ ਦੀ ਛਤਰੀ ਬਣੀ ਹੁੰਦੀ ਆ, ਬੜੇ ਸੋਹਣੇ ਦੇਖਣ ਦੇ ਵਿੱਚ ਹੁੰਦੇ ਆ, ਬੜੀ ਸੋਹਣੀ ਦੇਖ ਹੁੰਦੀ ਆ, ਪਰ ਉਹ ਬੂਟੇ ਜਦੋਂ ਤੱਕ ਮੌਸਮ ਵਧੀਆ ਹੁੰਦਾ ਉਦੋਂ ਤੱਕ ਤਾਂ ਬਹੁਤ ਸੋਹਣੇ ਰਹਿੰਦੇ ਆ, ਪਰ ਜਿਸ ਤਰ੍ਹਾਂ ਆਪਣੇ ਦੇਖੋ ਜੀ ਟੈਂਪਰੇਚਰ ਕਿੰਨਾ, ਜਦੋਂ ਸਰਦੀ ਪੈਂਦੀ ਹੈ ਬਹੁਤ ਜ਼ਿਆਦਾ ਸਰਦੀ ਪੈ ਜਾਂਦੀ, ਜਦੋਂ ਗਰਮੀ ਪੈਂਦੀ ਬਹੁਤ ਜ਼ਿਆਦਾ ਗਰਮੀ ਪੈ ਜਾਂਦੀ ਆ, ਤੇ ਜਦੋਂ ਇਹੋ ਜਿਹੇ ਬੂਟੇ ਆ ਇਹ ਜਦੋਂ ਤੱਕ ਮੌਸਮ ਸੈੱਟ ਆ ਉਦੋਂ ਤੱਕ ਤਾਂ ਸਹੀ ਰਹਿੰਦੇ ਆ, ਉਸ ਤੋਂ ਬਾਅਦ ਕੀ ਹੈ ਬੂਟੇ ਹੌਲੀ ਹੌਲੀ ਹੌਲੀ ਹੌਲੀ ਖਤਮ ਹੋ ਜਾਂਦੇ ਆ ਤੇ ਸਿੰਪਲ ਇੱਕ ਡਾਣੀ ਰਹਿ ਜਾਂਦੀ ਹੈ ਜੀ। ਇਸ ਕਰਕੇ ਇਹ ਚੀਜ਼ ਦਾ ਹੱਲ ਅਸੀਂ ਲੈ ਕੇ ਆਏ ਆ ਜੀ, ਅਸੀਂ ਸਪੈਸ਼ਲ ਲਖਨਊ ਤੋਂ ਜੋ ਅੰਬ ਦੀ ਵਰਾਇਟੀ ਲੈ ਕੇ ਆਏ ਆ, ਲਖਨਊ ਗੜ ਹੈ ਜੀ, ਜਿੱਥੇ ਕਿ ਜਿੰਨੇ ਵੀ ਬਾਗ ਲੱਗਦੇ ਆ ਯੂਪੀ ਦੇ ਵਿੱਚ, ਕਹਿ ਸਕਦੇ ਆ ਅਸੀਂ ਆਂਧਰਾ ਦੇ ਵਿੱਚ, ਕਲਕੱਤੇ ਦੇ ਵਿੱਚ, ਪੂਨੇ ਦੇ ਵਿੱਚ, ਜਿੰਨੇ ਵੀ ਅੰਬਾਂ ਦੇ ਬਾਗ ਲੱਗਦੇ ਆ ਜੀ, ਆਪਣੇ ਇੱਥੇ ਅੰਬਾਂ ਦੇ ਪੰਜਾਬ ਦੇ ਵਿੱਚ ਬਹੁਤ ਘੱਟ ਬਾਗ ਲੱਗਦੇ ਆ, ਜਿੰਨੇ ਵੀ ਬਾਗ ਲੱਗਦੇ ਆ ਇਹ ਸਾਰੇ ਬਾਗ ਦੇ ਬੂਟੇ ਜੋ ਲੈ ਕੇ ਆਉਂਦੇ ਲਖਨਊ ਤੋਂ ਲੈ ਕੇ ਆਉਂਦੇ ਆ। ਅਸੀਂ ਜੋ ਬੂਟੇ ਆ ਅਸੀਂ ਥੈਲੀ ਦੇ ਵਿੱਚ ਨੀ ਲੈ ਕੇ ਆਏ, ਅਸੀਂ ਸਿਰਫ ਜਿਵੇਂ ਪਰਾਲੀ ਦੇ ਵਿੱਚ ਜਾਂ ਗੱਟੇ ਦੇ ਵਿੱਚ ਬੰਨਿਆ ਹੋਇਆ ਬੂਟੇ ਲੈ ਕੇ ਆਏ, ਤੇ ਸਾਡੇ ਜੋ ਬੂਟੇ ਬਹੁਤ ਕਾਮਯਾਬ ਬੂਟੇ ਆ, ਇਹ ਬੂਟੇ ਚੱਲਦੇ ਵੀ ਬਹੁਤ ਵਧੀਆ ਤੇ ਫਲ ਵੀ ਬਹੁਤ ਜਲਦੀ ਦੇ ਦਿੰਦੇ ਆ, ਕਿਉਂਕਿ ਉਹੀ ਜਿਹੜੀ ਪਹਿਲਾਂ ਗੱਲ ਮੈਂ ਦੱਸੀ ਆ, ਤੁਸੀਂ ਸਹੀ ਬੂਟੇ ਦੀ ਪਛਾਣ ਕਰੋ, ਸਹੀ ਬੰਦੇ ਦੀ ਪਛਾਣ ਕਰੋ, ਤਾਂ ਹੀ ਤੁਹਾਨੂੰ, ਕਿਉਂਕਿ ਬੈਸਟ ਤਾਂ ਹਰੇਕ ਕੋਈ ਕਹਿੰਦਾ, ਪਰ ਕੀ ਤੁਸੀਂ ਦੇਖੋ ਸੱਚੀ ਵੀ ਸੱਚਮੁੱਚ ਦੇ ਵਿੱਚ ਬੈਸਟ ਹੈ, ਚੰਗੀ ਕੁਆਲਿਟੀ ਲਾਉਂਗੇ ਤੁਹਾਡੇ ਬੂਟੇ ਜਰੂਰ ਕਾਮਯਾਬ ਹੋਣਗੇ ਜੀ।
1: ਇੱਕ ਜਿਹੜਾ ਪਾਣੀ ਦੀ ਗੱਲ ਆਪਾਂ ਕਰਦੇ ਹਾਂ ਵੀ ਅੰਬ ਨੂੰ ਪਾਣੀ ਕਦੋਂ ਕੁ ਦੇਣਾ ਜੀ, ਮੰਨ ਲਓ ਮੈਂ ਅੱਜ ਬੂਟਾ ਅੰਬ ਦਾ ਲਾ ਦਿੱਤਾ ਜੀ, ਚਾਹੇ ਅਮਰਪਾਲੀ ਅੰਬ ਹੈ ਚਾਹੇ ਕੋਈ ਹੋਰ ਕਿਸਮ ਹੈ ਜੀ ਅੰਬ ਦੀ, ਤਾਂ ਉਹਨੂੰ ਪਾਣੀ ਦੇਣ ਦਾ ਢੰਗ ਤਰੀਕਾ ਕੀ ਹੋਣਾ ਚਾਹੀਦਾ ਜੀ?
0: ਹਾਂਜੀ, ਇਹ ਵੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ। ਪਾਣੀ ਬਹੁਤ, ਅਸੀਂ ਜੋ ਸਾਡੇ ਕੋਲ ਕੋਈ ਕਸਟਮਰ ਆਉਂਦੇ ਆ ਜੀ, ਅਸੀਂ ਉਹਨਾਂ ਨੂੰ ਪੁੱਛਦੇ ਹਾਂ, ਉਹ ਕਹਿੰਦੇ ਸਾਡੇ ਬੂਟਾ ਮਰ ਗਿਆ ਜੀ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਪਾਣੀ ਤੁਸੀਂ ਦੱਸੋ ਜ਼ਿਆਦਾ ਪਾਇਆ ਕਿ ਘੱਟ ਪਾਇਆ, ਉਹ ਕਹਿ ਦਿੰਦੇ ਘੱਟ ਪਾਇਆ, ਫਿਰ ਅਸੀਂ ਕਹਿ ਦਿੰਦੇ ਥੋੜਾ ਵੱਧ ਪਾਣਾ ਸੀਗਾ, ਕਿਉਂਕਿ ਕੀ ਸਾਡੇ ਕੋਲ ਇੱਕੋ ਹੀ ਸਵਾਲ ਆ, ਪਾਣੀ ਜ਼ਿਆਦਾ ਵਾਲਾ ਪਰ ਘੱਟ ਵਾਲਾ। ਇਹ ਐਕਚੁਅਲ ਦੇ ਵਿੱਚ ਗੱਲ ਹੈ ਕਿ ਪਾਣੀ ਤੁਹਾਡੇ ਬੂਟੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਤੁਹਾਡੇ ਬੂਟੇ ਮਰਨ ਦਾ 90% 99% ਅਸੀਂ ਪਾਣੀ ਕਹਿ ਸਕਦੇ ਹਾਂ, ਕਿਉਂਕਿ ਜਿਹੜਾ ਬੂਟਾ ਜ਼ਿਆਦਾ ਪਾਣੀ ਮੰਗਦਾ, ਜੇਕਰ ਤੁਸੀਂ ਉਹਨੂੰ ਘੱਟ ਪਾਣੀ ਦਿਓਗੇ ਤਾਂ ਵੀ ਖਤਰਨਾਕ ਹੈ, ਜੇਕਰ ਘੱਟ ਪਾਣੀ ਵਾਲਾ ਬੂਟਾ ਜੇ ਤੁਸੀਂ ਜ਼ਿਆਦਾ ਪਾਣੀ ਦਿਓਗੇ ਤਾਂ ਵੀ ਖਤਰਨਾਕ ਹੈ। ਇਸ ਕਰਕੇ ਪਹਿਲਾਂ ਤੁਸੀਂ ਪਹਿਚਾਣ ਕਰੋ, ਜਿਸ ਤਰ੍ਹਾਂ ਇਨਡੋਰ ਬੂਟੇ ਹੈ ਜੀ, ਅਸੀਂ ਸ਼ੈਮੀ ਸੇਡ ਦੇ ਵਿੱਚ ਰੱਖੇ ਆ, ਉਸ ਨੂੰ ਅਸੀਂ ਡੇਲੀ ਪਾਣੀ ਨਹੀਂ ਦੇ ਸਕਦੇ, ਕਿਉਂਕਿ ਜੇ ਅਸੀਂ ਡੇਲੀ ਪਾਣੀ ਦੇਵਾਂਗੇ ਤਾਂ ਉਹਦੀਆਂ ਜੜਾਂ ਗਲ ਜਾਣਗੀਆਂ, ਤੇ ਜੇ ਅਸੀਂ ਆਊਟਡੋਰ ਵਿੱਚ ਬੂਟੇ ਰੱਖੇ, ਮੰਨ ਲਓ ਕੋਈ ਬੂਟਾ ਤੁਹਾਡਾ ਜੀ 6 ਫੁੱਟ ਦਾ ਬੂਟਾ ਜੀ, ਉਹ 6 ਬੂਟੇ ਨੂੰ ਸਰਵਾਈਵ ਕਰਨ ਦੇ ਲਈ ਘੱਟੋ ਘੱਟ 5 ਲੀਟਰ ਪਾਣੀ ਡੇਲੀ ਦੀ ਲੋੜ ਹੈ ਗਰਮੀ ਦੇ ਵਿੱਚ, ਤੇ ਸਰਦੀ ਦੇ ਵਿੱਚ ਹੌਲੀ ਹੌਲੀ ਅਸੀਂ ਘੱਟ ਕਰ ਦਾਂਗੇ 6 ਲੀਟਰ ਤੋਂ। ਇਸ ਕਰਕੇ ਤੁਸੀਂ ਆਪਦੀ ਸਮਝ ਮੁਤਾਬਕ ਪਾਣੀ ਦੇਣਾ ਬੂਟੇ ਨੂੰ, ਨਾ ਕਿ ਤੁਸੀਂ ਕਿਸੇ ਦੇ ਕਹਿਣ ਤੇ ਪਾਣੀ ਦੇਣਾ, ਤੁਸੀਂ ਦੇਖੋ ਕਿ ਬੂਟੇ ਦੀ ਹਾਈਟ ਕਿੰਨੀ ਹੈ, ਜਿੰਨੀ ਬੂਟੇ ਦੀ ਹਾਈਟ ਹੈ ਉਸ ਮੁਤਾਬਕ ਉਸ ਨੂੰ ਪਾਣੀ ਦਿਓ, ਤੇ ਦੇਖੋ ਆਊਟਡੋਰ ਬੂਟਾ ਕਿ ਇਨਡੋਰ ਬੂਟਾ, ਜੇਕਰ ਬੂਟਾ ਆਊਟਡੋਰ ਬੂਟਾ, ਜੇਕਰ ਕੋਈ ਬਾਗ ਵਾਲਾ ਵੱਡਾ ਬੂਟਾ ਤਾਂ ਉਸਨੂੰ ਜ਼ਿਆਦਾ ਮਾਤਰਾ ਵਿੱਚ ਪਾਣੀ ਦੇਣਾ, ਤੇ ਘੱਟੋ ਘੱਟ ਇੱਕ ਵਾਰ, ਜਿਸ ਤਰ੍ਹਾਂ ਤੁਸੀਂ ਦੇਖੋ, ਤੁਹਾਨੂੰ ਫੋਰ ਐਗਜਾਮਪਲ ਤੌਰ ਦੱਸਦੇ ਆ ਕਿ ਜਿਹੜੇ ਖੇਤਾਂ ਦੇ ਵਿੱਚ ਬਾਗ ਲੱਗੇ ਹੁੰਦੇ ਆ ਜੀ, ਜਿਸ ਤਰ੍ਹਾਂ ਅਮਰੂਦ ਦਾ ਬਾਗ ਲਾ ਲਓ, ਕਿੰਨੂ ਦਾ ਬਾਗ ਲਾ ਲਓ, ਨਿੰਬੂ ਦਾ ਬਾਗ ਲਾ ਲਓ, ਉਹ ਬਾਗ ਵੀ ਡੇਲੀ ਪਾਣੀ ਲਾਉਂਦੇ, ਇੱਕ ਵਾਰ ਪਾਣੀ ਲਾਉਂਦੇ ਆ ਤੇ ਤਕਰੀਬਨ 10 ਦਿਨਾਂ ਬਾਅਦ 5 ਦਿਨਾਂ ਬਾਅਦ ਪਾਣੀ ਲੈਂਦੇ, ਤੇ ਬੂਟੇ ਉਹਨਾਂ ਦੇ ਵਧੀਆ ਸਰਵਾਈਵ ਕਰਦੇ ਆ। ਇਹੀ ਗੱਲ ਤੁਹਾਡੇ ਤੇ ਲਾਗੂ ਹੁੰਦੀ ਆ ਕਿ ਤੁਸੀਂ ਇੱਕ ਵਾਰ ਬੂਟੇ ਨੂੰ ਰੱਜ ਕੇ ਪਾਣੀ ਦੇ ਦਿਓ, ਤੇ ਕੋਸ਼ਿਸ਼ ਕਰੋ 5-6 ਦਿਨਾਂ ਬਾਅਦ 7 ਦਿਨਾਂ ਬਾਅਦ ਉਹਨੂੰ ਪਾਣੀ ਦਿਓ, ਤੇ ਜੇਕਰ ਤੁਸੀਂ ਡੇਲੀ ਡੇਲੀ ਪਾਣੀ ਦਿਓਗੇ ਤਾਂ ਉਤਲੀ ਪਰਤ ਸੁੱਕੀ ਹੋਵੇਗੀ, ਪਰ ਜੋ ਥੱਲੜੀ ਪਰਤ ਗਿੱਲੀ ਹੁੰਦੀ ਆ ਉਹਦੇ ਕਰਕੇ ਤੁਹਾਡੇ ਪੱਤੇ ਆ ਜੋ ਬੂਟਿਆਂ ਦੇ ਪੀਲੇ ਪੈਣ ਲੱਗ ਪੈਂਦੇ ਆ, ਤੇ ਜਿਹੜਾ ਜੋ ਫਲ ਆ ਉਹ ਡਿੱਗਣ ਲੱਗ ਪੈਂਦਾ ਜੀ, ਇਹ ਕਾਰਨ ਹੈ
1: ਜੀ। ਤਾਂ ਹੁਣ ਜੇ ਸਪਤੰਬਰ ਮਹੀਨੇ ਦੇ ਵਿੱਚ ਬਾਈ ਜੀ ਆਪਾਂ ਇਹ ਰਾਏ ਕਰ ਲੈਂਦੇ ਹਾਂ ਵੀ ਆਪਾਂ ਆਪਦੀ ਘਰ ਦੀ ਘਰੇਲੂ ਬਗੀਚੀ ਦੇ ਵਿੱਚ ਹੀ ਅਸੀਂ ਫਲਦਾਰ ਬੂਟੇ ਲਾਉਣੇ ਆ, ਤਾਂ ਮੰਨ ਲਓ ਮੈਂ ਚਾਹੇ ਕਿੰਨੂ ਲਾ ਲਿਆ ਜੀ, ਚਾਹੇ ਮੈਂ ਅੰਬ ਲਾ ਲਿਆ, ਚਾਹੇ ਮੈਂ ਕੋਈ ਨਿੰਬੂ ਦੀ ਵਰਾਇਟੀ ਲਾ ਰਿਹਾ ਜਾਂ ਫਿਰ ਅਮਰੂਦ ਦੀ ਵਰਾਇਟੀ ਲਾ ਰਹੇ ਹਾਂ, ਅਸੀਂ ਕੋਈ ਵੀ ਫਲਦਾਰ ਬੂਟਾ ਚੁਣ ਲੈਂਦੇ ਆ ਜੀ। ਤਾਂ ਹੁਣ ਸਭ ਤੋਂ ਪਹਿਲਾਂ ਦੂਜੇ ਨੰਬਰ ਤੇ, ਤੀਜੇ ਤੇ, ਚੌਥੇ ਤੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪਊਗਾ ਜੀ, ਇਸ ਦਾ ਚਾਨਣਾ ਪਾਓ, ਕਿਉਂਕਿ ਜਦੋਂ ਅਸੀਂ ਬੂਟਾ ਲਾ ਦਿੰਦੇ ਹਾਂ ਸਾਨੂੰ ਐਂ ਲੱਗਦਾ ਹੁੰਦਾ ਵੀ ਅਸੀਂ ਟੋਇਆ ਕਿੰਨਾ ਕੁ ਪੱਟੀਏ ਜੀ, ਸਾਨੂੰ ਐਂ ਲੱਗਦਾ ਹੁੰਦਾ ਵੀ ਪਾਣੀ ਅਸੀਂ ਇਹਨੂੰ ਲੱਗਦੇ ਸਾਰ ਲਾਉਂਦੇ ਸਾਰ ਨਾਲ ਦੀ ਨਾਲ ਹੀ ਦੇ ਦਈਏ ਜਾਂ ਫਿਰ 1-2 ਦਿਨ ਰੁਕੀਏ, ਅਸੀਂ ਇਹਨੂੰ ਰੇਹ ਕਦੋਂ ਪਾਈਏ ਜੀ, ਅਸੀਂ ਰੇਹ ਕਿਹੜੀ ਪਾਈਏ ਜੀ, ਇਹ ਆਮ ਤੌਰ ਤੇ ਆਮ ਹੀ ਪ੍ਰਚਲਿਤ ਸਵਾਲ ਆ ਜੀ, ਇਹਨਾਂ ਦੇ ਜਵਾਬ ਦਰੁਸਤ ਜ਼ਰੂਰ ਦਿਓ ਸਾਨੂੰ।
0: ਤੁਹਾਨੂੰ ਅਸੀਂ ਇੱਕ ਸਟੀਕ ਜਵਾਬ ਦਿੰਨੇ ਆ ਜੀ, ਜੇਕਰ ਤੁਸੀਂ ਹੁਣ ਬੂਟਾ ਲਗਾਓਗੇ, ਹੁਣ ਦਾ ਮਤਲਬ ਸਤੰਬਰ ਚੱਲ ਰਿਹਾ ਜੀ, ਕਿੰਨੀ ਤਰੀਕ ਹੈ ਜੀ,

0: ਅੱਜ ਤਕਰੀਬਨ 8 ਸਤੰਬਰ ਹੈ ਜੀ। ਜਿਸ ਤਰ੍ਹਾਂ ਮੌਸਮ ਸਰਦ ਹੁੰਦਾ ਜਾਵੇਗਾ ਉਸੇ ਤਰ੍ਹਾਂ ਤੁਹਾਡੇ ਬੂਟੇ ਦੀ ਜੋ ਗਰੋਥ ਹੈ, ਗਰੋਥ ਦਾ ਮਤਲਬ ਜੋ ਨਵੇਂ ਰੂਟਸ ਨਿਕਲਦੇ ਆ, ਨਵੀਆਂ ਡਾਣੀਆਂ ਨਿਕਲਦੀਆਂ, ਉਹ ਘਟਦੀਆਂ ਜਾਣਗੀਆਂ। ਸਰਦ ਦੇ ਵਿੱਚ ਇਹ ਜੋ ਗਰੋਥ ਹੈ ਉਹ ਘਟਦੀ ਜਾਂਦੀ, ਬੂਟੇ ਤੁਹਾਡੇ ਨਹੀਂ ਮਰਨਗੇ। ਇਹ ਗੱਲ 100% ਸ਼ੋਰ ਹੈ ਕਿ ਤੁਹਾਡੇ ਬੂਟੇ ਨਹੀਂ ਮਰਨਗੇ ਸਰਦ ਦੇ ਵਿੱਚ, ਤੁਹਾਡੇ ਬੂਟੇ ਗਰੋਥ ਵੀ ਘੱਟ ਕਰਨਗੇ। ਹੁਣ ਜਿੰਨੀ ਜਲਦੀ ਤੁਸੀਂ ਬੂਟੇ ਲਗਾ ਦੋਗੇ ਤੁਹਾਡੇ ਬੂਟੇ ਜੋ ਉਹ ਗਰੋਥ ਜ਼ਿਆਦਾ ਕਰਨਗੇ। ਹੁਣ ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਲਗਾਉਣਾ, ਲਗਾਉਣ ਦਾ ਸਹੀ ਤਰੀਕਾ ਇਹ ਹੈ ਜੀ, ਤੁਸੀਂ ਜ਼ਿਆਦਾ ਵੀਡੀਓ ਦੇਖ ਕੇ ਕਨਫਿਊਜ਼ ਹੋ ਜਾਂਦੇ ਹੋ। ਸਾਡੇ ਕੋਲ ਕਾਫੀ ਕਸਟਮਰ ਆਉਂਦੇ ਕਿ ਯੂਟਿਊਬ ਫੇਸਬੁੱਕ ਤਾਂ ਵੀਡੀਓ ਦੇਖਦੇ ਆ, ਵੀਡੀਓ ਦੇਖ ਕੇ ਉਹ ਗਲਤ ਵੀਡੀਓ ਦੇਖ ਲੈਂਦੇ ਆ ਤੇ ਆਪਣੇ ਵੱਡੇ ਬੂਟੇ ਮਾਰ ਲੈਂਦੇ ਆ। ਤੁਸੀਂ ਜ਼ਿਆਦਾ ਕਨਫਿਊਜ਼ ਨਹੀਂ ਹੋਣਾ, ਤੁਸੀਂ ਸਿੰਪਲ ਇੱਕ ਟੋਇਆ ਪਟਨਾ ਜੀ, ਟੋਏ ਦੇ ਵਿੱਚ ਤੁਸੀਂ ਦੇਖੋ ਕਿ ਤੁਹਾਡੀ ਜੋ ਮਿੱਟੀ ਹੈ, ਮਿੱਟੀ ਦਾ ਵਿੱਚ ਬਹੁਤ ਵੱਡਾ ਰੋਲ ਹੈ। ਤੁਸੀਂ ਕੀ ਕਰਨਾ, ਤੁਸੀਂ ਇਹਦੇ ਵਿੱਚ ਸਿੰਪਲ ਮਿੱਟੀ ਪਾਓ, ਜੋ ਖੇਤ ਵਾਲੀ ਮਿੱਟੀ ਹੁੰਦੀ ਹੈ ਜੀ। ਤੁਸੀਂ ਦੇਖੋ ਤੁਹਾਡੇ ਆਸ ਪਾਸ ਦੇ ਵਿੱਚ ਖੇਤ ਹੋਣਗੇ ਜੀ, ਉਹ ਖੇਤ ਦੇ ਵਿੱਚ ਜੋ ਤੁਸੀਂ ਉੱਪਰਲੀ ਪਰਤ ਹੁੰਦੀ ਹੈ, ਕਾਲੀ ਮਿੱਟੀ ਜਿਸ ਨੂੰ ਅਸੀਂ ਕਹਿ ਲੈਂਦੇ ਹਾਂ, ਉਹ ਕਾਲੀ ਮਿੱਟੀ ਤੁਸੀਂ ਲੈ ਕੇ ਆਓ। ਜੇਕਰ ਤੁਹਾਡੇ ਕੋਲ ਕਾਲੀ ਮਿੱਟੀ ਨਹੀਂ ਤਾਂ ਜੋ ਤੁਹਾਡੇ ਘਰ ਦੇ ਵਿੱਚ ਮਿੱਟੀ ਹੈਗੀ ਆ, ਤੁਸੀਂ ਦੇਖੋ ਰੇਤੇ ਵਾਲੀ ਮਿੱਟੀ ਤੇ ਨੇਕ ਹੁੰਦੀ ਹੈ, ਪਰਤ ਵਾਲੀ ਮਿੱਟੀ ਜਿਸਨੂੰ ਟਿੱਬੇ ਵਾਲੀ ਮਿੱਟੀ ਵੀ ਕਹਿ ਦਿੰਦੇ ਅਸੀਂ, ਉਹ ਟਿੱਬੇ ਵਾਲੀ ਮਿੱਟੀ ਦਾ ਥੋੜਾ ਜਿਹਾ ਪ੍ਰਯੋਗ ਕਰੋ। ਜੇਕਰ ਤੁਹਾਡੇ ਕੋਲ ਟਿੱਬੇ ਵਾਲੀ ਮਿੱਟੀ ਆ ਤਾਂ ਉਸ ਵਿੱਚ ਤੁਸੀਂ ਜੋ ਵਰਮੀ ਕੰਪੋਸਟ ਉਸ ਨੂੰ ਪਾ ਸਕਦੇ ਹੋ, ਜਾਂ ਫਿਰ ਰੂੜੀ ਦੀ ਖਾਦ ਪਾ ਸਕਦੇ ਹੋ, ਜਾਂ ਫਿਰ ਤੁਸੀਂ ਜੋ ਘਰ ਦੇ ਵਿੱਚ ਔਰਗੈਨਿਕ ਚੀਜ਼ਾਂ ਹੁੰਦੀਆਂ ਜਿਸ ਨੂੰ ਅਸੀਂ ਔਰਗੈਨਿਕ ਚੀਜ਼ਾਂ ਉਸ ਮਿੱਟੀ ਦੇ ਵਿੱਚ ਰਲਾ ਕੇ ਤੁਸੀਂ ਪਾ ਸਕਦੇ ਹੋ, ਤੇ ਜ਼ਿਆਦਾ ਫਾਰਮੈਲਿਟੀ ਦੀ ਲੋੜ ਨਹੀਂ, ਵਧੀਆ ਮਿੱਟੀ ਦੀ ਚੋਣ ਕਰੋ। ਮਿੱਟੀ ਦੀ ਚੋਣ ਕਰਨ ਤੋਂ ਬਾਅਦ ਜਿੰਨੀ ਥੈਲੀ ਤੁਸੀਂ ਨਰਸਰੀ ਤੋਂ ਲੈ ਕੇ ਆਉਂਦੇ ਹੋ ਥੈਲੀ ਨੂੰ ਸਾਰਾ ਨੱਪ ਦਿਓ, ਉਸ ਤੋਂ ਬਾਅਦ 2-4 ਇੰਚ ਵੱਧ ਨੱਪ ਦਿਓ, ਤੇ ਜ਼ਿਆਦਾ ਤੁਸੀਂ ਫਾਰਮੈਲਿਟੀ ਨਾ ਕਰੋ ਕਿਉਂਕਿ ਕੁਦਰਤ ਹੈ ਜੀ, ਕੁਦਰਤ ਬੜੀ ਬਲਵਾਨ ਹੈ। ਜੇਕਰ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਲਗਾਉਂਦੇ ਹੋ ਤਾਂ ਖੁਦ ਵਧੀਆ ਜੋ ਹੈਗਾ ਰਿਜ਼ਲਟ ਦਊਗੀ ਜੀ।
1: ਤਾਂ ਇਹਨੂੰ ਪਾਣੀ ਦੇਣ ਦੀ ਪ੍ਰਕਿਰਿਆ ਕੀ ਹੈ ਜੀ? ਆਪਾਂ ਬੂਟੇ ਨੂੰ ਲਾਉਣ ਸਾਰ ਤੁਹਾਡੇ ਮੁਤਾਬਕ ਅਸੀਂ ਮਿੱਟੀ ਦੀ ਚੋਣ ਕੀਤੀ ਹੈ, ਤੁਹਾਡੇ ਮੁਤਾਬਕ ਅਸੀਂ ਟੋਇਆ ਪੱਟ ਲਿਆ ਜੀ, ਤਾਂ ਉਹਨੂੰ ਪਾਣੀ ਜਦੋਂ ਅਸੀਂ ਲਾਉਣਾ ਜੀ ਬੂਟਾ ਉਦੋਂ ਹੀ ਦੇਣਾ, ਤੇ ਉਹਨੂੰ ਵਰਮੀ ਕੰਪੋਸਟ, ਗੰਡੋਇਆਂ ਦੀ ਖਾਦ ਜਾਂ ਫਿਰ ਰੂੜੀ ਦੀ ਖਾਦ ਅਸੀਂ ਕਦੋਂ ਦੇਣੀ ਹੈ, ਉਹਦਾ ਢੰਗ ਤਰੀਕਾ ਇੱਕ ਬੂਟੇ ਦਾ ਕਿੰਨਾ ਕੁ ਹੋਣਾ ਚਾਹੀਦਾ ਜੀ?
0: ਹਾਂਜੀ, ਅਸੀਂ ਮੋਸਟ ਇੰਪੋਰਟੈਂਟ ਕਹਿ ਸਕਦੇ ਹਾਂ, ਜਦੋਂ ਵੀ ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਬੂਟਾ ਲਗਾਉਂਦੇ ਹੋ, ਲਗਾਉਣ ਤੋਂ ਬਾਅਦ ਉਸਨੂੰ ਪਾਣੀ ਜ਼ਰੂਰ ਦੇਣਾ ਜੀ, ਕਿਉਂਕਿ ਇੱਕ ਰਿਪੋਰਟ ਜਿਹਨੂੰ ਰਿਪੋਰਟ ਕਹਿੰਦੇ ਹਾਂ, ਜਦੋਂ ਗਮਲੇ ਤੋਂ ਗਮਲਾ ਬਦਲਦੇ ਹਾਂ ਜਾਂ ਬੂਟੇ ਤੋਂ ਬੂਟਾ ਬਦਲਦੇ ਹਾਂ, ਉਸਨੂੰ ਪਾਣੀ ਦੇਣਾ ਮੋਸਟ ਇੰਪੋਰਟੈਂਟ ਹੈ, ਪਾਣੀ ਉਸਨੂੰ ਜ਼ਰੂਰ ਦੇਣਾ ਜੀ। ਉਸ ਤੋਂ ਬਾਅਦ ਕੀ ਹੈ, ਜੇ ਤੁਸੀਂ ਇੱਕ ਵਾਰ ਪਾਣੀ ਦੇ ਤਾ, ਪਾਣੀ ਦੇਣ ਤੋਂ ਬਾਅਦ ਉਸਨੂੰ ਤੀਜੇ ਇੱਕ ਵਾਰ ਤੁਸੀਂ ਰੱਜ ਕੇ ਪਾਣੀ ਦੇਣਾ ਜੀ। ਮੰਨ ਲਓ ਤੁਸੀਂ ਕੋਈ ਬੂਟਾ ਲਿਆਂਦਾ, ਬੂਟਾ ਤੁਸੀਂ ਧਰਤੀ ਦੇ ਵਿੱਚ ਲਗਾਤਾ, ਤਾਂ ਉਸਨੂੰ ਰੱਜ ਕੇ ਪਾਣੀ ਦੇ ਦਿਓ, ਯਾਨੀ ਕਿ ਬੂਟਾ 3 ਦਿਨ ਉਸਦੀ ਨਵੀਂ ਸੁੱਕਣੀ ਨਹੀਂ ਚਾਹੀਦੀ, 3-4 ਦਿਨ ਪਾਣੀ ਉਹਦੇ ਵਿੱਚ ਪਿਆ ਰਹਿਣਾ ਚਾਹੀਦਾ, ਉਹਦੀ ਨਵੀਂ ਹੈ ਜੋ ਉਹ ਬਰਕਰਾਰ ਰਹੇ 3-4 ਦਿਨ, ਠੀਕ ਹੈ। ਉਸ ਤੋਂ ਬਾਅਦ ਜਦੋਂ ਨਵੀਂ ਹੈ ਤੁਹਾਡੀ, 4 ਦਿਨਾਂ ਬਾਅਦ ਤੁਸੀਂ ਇਸਨੂੰ ਨਵਾਂ ਪਾਣੀ ਦੇ ਦੇਣਾ, ਤੇ ਜਦੋਂ ਬੂਟਾ ਲਗਾਉਣ ਦੇ ਵਕਤ ਜਾਂ ਰਿਪੋਰਟ ਕਰਨ ਦੇ ਸਮੇਂ ਪਾਣੀ ਤੁਸੀਂ ਉਸਨੂੰ ਜ਼ਰੂਰ ਦੇਣਾ ਜੀ।
1: ਜੀ, ਤਾਂ ਜਿਹੜੀ ਖਾਦ ਹੈ ਜੀ, ਜਿਵੇਂ ਗੰਡੋਇਆ ਖਾਦ ਵੀ ਹੁੰਦੀ ਹੈ, ਵਰਮੀ ਕੰਪੋਸਟ ਹੋ ਗਿਆ, ਰੂੜੀ ਖਾਦ ਆਮ ਹੀ ਆਪਾਂ ਨੂੰ ਮਿਲ ਜਾਂਦੀ ਹੈ, ਇਹਦੀ ਮਾਤਰਾ ਇੱਕ ਬੂਟੇ ਨੂੰ ਕਿੰਨੀ ਹੋਣੀ ਚਾਹੀਦੀ ਹੈ ਜੀ, ਇਹਦਾ ਵੀ ਜ਼ਰੂਰ ਦੱਸੋ।
0: ਅਸੀਂ ਇਸ ਤਰ੍ਹਾਂ ਨਹੀਂ, ਬੱਚੇ ਦੀ ਖੁਰਾਕ ਘੱਟ ਹੁੰਦੀ ਹੈ ਜੀ, ਜਿਸ ਤਰ੍ਹਾਂ ਬੱਚਾ ਮਚਿਓਰ ਹੁੰਦਾ ਜਾਂਦਾ ਉਸਦੀ ਖੁਰਾਕ ਵੱਧਦੀ ਜਾਂਦੀ ਹੈ, ਕੋਈ ਛੋਟਾ ਬੱਚਾ ਬੂਟਾ ਜੀ, ਛੋਟਾ ਬੂਟਾ ਉਹਦੀ ਖੁਰਾਕ ਘੱਟ ਹੋਊਗੀ, ਜਿਸ ਤਰ੍ਹਾਂ ਬੂਟਾ ਵੱਡਾ ਹੁੰਦਾ ਜਾਵੇਗਾ ਉਸਦੀ ਖੁਰਾਕ ਵੱਧਦੀ ਜਾਵੇਗੀ।

0: ਸਿੰਪਲ ਤਰੀਕੇ ਵਿਚ ਦੱਸੀਏ ਕਿ ਮੰਨ ਲਓ ਤੁਹਾਡਾ ਕੋਈ 2 ਫੁੱਟ ਦਾ ਬੂਟਾ, 3 ਫੁੱਟ ਦਾ ਬੂਟਾ, ਉਸ ਨੂੰ ਤੁਸੀਂ 1 ਮੁੱਠ 2 ਮੁੱਠ ਜਿਹੜੀ ਖਾਦ ਹੈ ਉਹ ਔਰਗੈਨਿਕ ਦੀ ਗੱਲ ਕਰ ਰਹੇ ਸੀ, ਕੈਮੀਕਲ ਦੀ ਗੱਲ ਨੀ ਕਰ ਰਹੇ, ਜਿਸ ਤਰ੍ਹਾਂ ਰੂੜੀ ਦੀ ਖਾਦ ਹੋ ਗਈ, ਵਰਮੀ ਕੰਪੋਸਟ ਹੋ ਗਈ, ਜੋ ਵੀ ਜਾਂ ਤੁਸੀਂ ਫਿਰ ਘਰੇ ਜੋ ਖਾਦ ਤਿਆਰ ਕਰਦੇ ਹੋ ਉਸਦੀ 1-2 ਮੁੱਠ ਦੇ ਸਕਦੇ ਹੋ। ਜਿਸ ਤਰ੍ਹਾਂ ਬੂਟਾ ਵੱਡਾ ਹੁੰਦਾ ਜਾਵੇਗਾ ਉਸ ਤਰ੍ਹਾਂ ਉਹ ਜੋ ਉਹਦੀ ਕੁਆਂਟਿਟੀ ਹੈ ਉਹ ਵੱਧਦੀ ਜਾਵੇਗੀ ਜੀ।
1: ਜੀ ਤਾਂ ਬਾਈ ਜੀ ਬਹੁਤ ਸੋਹਣੀਆਂ ਜਾਣਕਾਰੀਆਂ ਤੁਸੀਂ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਦਿੱਤੀਆਂ। ਤਾਂ ਜਿਹੜੇ ਫਲਦਾਰ ਬੂਟੇ ਗਿਣਾਏ ਆ ਉਹ ਬੂਟੇ ਸਾਰੇ ਬਾਈ ਜੀ ਹੋਰਾਂ ਕੋਲੇ ਨਰਸਰੀ ਦੇ ਹੁੰਦੇ ਆ, ਬਹੁਤ ਲੰਮਾ ਤਜਰਬਾ ਤੁਹਾਡਾ, ਤੇ ਆਪਣੀ ਇੱਕ ਸੰਪਰਕ ਨੰਬਰ ਸਾਡੇ ਸਰੋਤਿਆਂ ਤਾਈਂ ਜ਼ਰੂਰ ਛੱਡੋ, ਕਿਉਂਕਿ ਦੂਰ ਨੇੜਿਓਂ ਜਿਹੜੇ ਵੀ ਪ੍ਰੋਗਰਾਮ ਸੁਣਦੇ ਆ ਉਹ ਜਿੱਥੇ ਉਹਨਾਂ ਨੇ ਬੂਟਿਆਂ ਬਾਰੇ ਪੁੱਛਣਾ ਹੁੰਦਾ ਹੈ, ਉਹਨਾਂ ਦੇ ਘਰੇ ਆਲਰੇਡੀ ਬੂਟੇ ਲੱਗੇ ਹੁੰਦੇ ਆ, ਉਹਨਾਂ ਦੀ ਸਾਂਭ ਸੰਭਾਲ ਬਾਰੇ ਕੋਈ ਵੀ ਨੁਕਤਾ ਕਈ ਵਾਰੀ ਸਾਡੀ ਗੱਲਬਾਤ ਦੇ ਵਿੱਚੋਂ ਰਹਿ ਵੀ ਜਾਵੇ ਤਾਂ ਸਾਡੇ ਸਰੋਤੇ ਤੁਹਾਡੇ ਤੱਕ ਪਹੁੰਚ ਕਰਕੇ ਉਹ ਪੁੱਛ ਲੈਣ, ਤੁਹਾਡੇ ਤੋਂ ਜਾਣਕਾਰੀਆਂ ਲੈ ਲੈਣ, ਤਾਂ ਤੁਸੀਂ ਉਹ ਸੰਪਰਕ ਨੰਬਰ ਵੀ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ ਜੀ।
0: ਹਾਂਜੀ, ਸਾਡਾ ਤੁਹਾਨੂੰ ਜਾਣਕਾਰੀ ਦੇਣ ਦਾ ਸਿਰਫ ਇੱਕੋ ਮਕਸਦ ਹੈ ਕਿ ਲੋਕ ਕੁਦਰਤ ਨਾਲ ਜੁੜਨ, ਵੱਧ ਤੋਂ ਵੱਧ ਕੁਦਰਤ ਨਾਲ ਜੁੜਨ, ਆਪਣੇ ਬੱਚਿਆਂ ਨੂੰ ਜੋੜਨ, ਤਾਂ ਕਿ ਜੋ ਪ੍ਰਕਿਰਤੀ ਹੈ ਉਸ ਨੂੰ ਅਸੀਂ ਸੰਭਾਲ ਸਕੀਏ। ਤੇ ਜਿਹੜਾ ਮੇਰਾ ਮੋਬਾਈਲ ਨੰਬਰ ਹੈ ਜੀ 799-33-834, ਮੇਰਾ ਨੰਬਰ ਰਿਪੀਟ ਕਰ ਦਿੰਦਾ ਜੀ 799-33-834 ਮੇਰਾ ਨੰਬਰ ਹੈ ਜੀ, ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ
1: ਜੀ। ਇਹ ਤਮਾਮ ਜਾਣਕਾਰੀਆਂ ਸਾਨੂੰ ਦੇ ਰਹੇ ਸੀਗੇ ਰਮੇਸ਼ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ। ਤੇ ਫਲਦਾਰ ਬੂਟਿਆਂ ਦੇ ਨਾਲ ਤੁਹਾਡਾ ਕੋਈ ਆਪਣਾ ਸਵਾਲ ਹੋਵੇ, ਕੋਈ ਵੀ ਤੁਸੀਂ ਸੁਝਾਅ ਲੈਣਾ ਹੋਵੇ ਤਾਂ ਬਾਈ ਜੀ ਹੋਰਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਤਾਂ ਬਾਈ ਜੀ ਤੁਸੀਂ ਇਹ ਤਮਾਮ ਜਾਣਕਾਰੀਆਂ ਦਿੱਤੀਆਂ ਸਾਡੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ, ਇਹ ਤੁਸੀਂ ਸਮਾਂ ਕੱਢਿਆ ਜਾਣਕਾਰੀਆਂ ਦੇਣ ਦੇ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਕੋਲ ਪਹੁੰਚੇ ਹੋ, ਥੈਂਕ ਯੂ ਜੀ।
1: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਰਸਰੀ ਪਾਲਕ ਰਮੇਸ਼ ਹੋਰਾਂ ਦੇ ਨਾਲ ਕੀਤੀਆਂ ਇਹਨਾਂ ਗੱਲਾਂ ਬਾਤਾਂ ਦੇ ਨਾਲ ਮੈਨੂੰ ਯਾਨੀ ਕੁਲਵਿੰਦਰ ਔਲਖ ਨੂੰ ਦਿਵਾ ਗਿਆ ਧੰਨਵਾਦ।
2: ਹੁਣੇ ਤੁਸੀਂ ਸੁਣ ਰਹੇ ਸੀ ਸਤੰਬਰ ਮਹੀਨੇ ਦੇ ਫਲਦਾਰ ਬੂਟਿਆਂ ਦੀ ਸਾਂਭ ਸੰਭਾਲ ਦੇ ਨੁਕਤੇ ਨਰਸਰੀ ਪਾਲਕ ਰਜੇਸ਼ ਸ਼ਰਮਾ ਤੋਂ, ਉਹਨਾਂ ਨਾਲ ਮੁਲਾਕਾਤੀ ਸਨ ਕੁਲਵਿੰਦਰ ਔਲਖ। ਤੇ ਆਓ ਸੁਣਦੇ ਹਾਂ ਜਾਣਦੇ ਹਾਂ ਮੌਸਮ ਦਾ ਹਾਲ। ਭਾਰਤ ਮੌਸਮ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਮੌਸਮ ਦੀ ਜਾਣਕਾਰੀ ਅਨੁਸਾਰ ਅੱਜ 10 ਸਤੰਬਰ ਨੂੰ ਇਲਾਕੇ ਵਿੱਚ ਮੌਸਮ ਮੁੱਖ ਤੌਰ 'ਤੇ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 34-36 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24-25 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ ਦੀ ਮਾਤਰਾ ਸਵੇਰੇ ਵੱਧ ਅਤੇ ਦੁਪਹਿਰ ਤੋਂ ਬਾਅਦ ਘੱਟ ਰਹਿਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ 25-75% ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਹਵਾ ਦੀ ਗਤੀ ਲਗਭਗ 3-11 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਮੌਸਮੀ ਚੇਤਾਵਨੀ, ਕਿਸਾਨ ਵੀਰਾਂ ਲਈ ਕੋਈ ਖਾਸ ਚੇਤਾਵਨੀ ਨਹੀਂ ਹੈ। ਮੌਸਮੀ ਚੇਤਾਵਨੀ ਅਤੇ ਕਿਸਾਨੀ ਉੱਤੇ ਸੰਭਾਵਿਤ ਪ੍ਰਭਾਵ ਅਤੇ ਸੰਬੰਧਿਤ ਇਗਰੋਮੈਂਟ ਸਲਾਹ, ਫਸਲਾਂ 'ਤੇ ਮੌਸਮ ਦਾ ਕੋਈ ਖਾਸ ਅਸਰ ਨਹੀਂ ਹੋਵੇਗਾ। ਆਮ ਤੌਰ 'ਤੇ ਸਧਾਰਨ ਸਲਾਹ ਜੋ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਦਿੱਤੀ ਜਾਂਦੀ ਹੈ ਉਹ ਇਹ ਹੈ ਕਿ ਉਹ ਬਿਜਾਈ, ਸਿੰਚਾਈ, ਛਿੜਕਾਅ ਅਤੇ ਵਾਢੀ ਦੇ ਕੰਮਾਂ ਦੀ ਯੋਜਨਾ ਮੌਜੂਦਾ ਖੁਸ਼ਕ ਮੌਸਮ ਦੇ ਹਾਲਾਤਾਂ ਅਨੁਸਾਰ ਬਣਾਉਣ। ਅਤੇ SMS ਵੱਲੋਂ ਜਿਹੜੀ ਸਲਾਹ ਦਿੱਤੀ ਜਾਂਦੀ ਹੈ ਉਹ ਇਹ ਹੈ ਕਿ ਕਿਸਾਨਾਂ ਨੂੰ ਸਲਾਹ ਇਹ ਦਿੱਤੀ ਜਾਂਦੀ ਹੈ ਕਿ ਵੀਰੋ ਅਤੇ ਭੈਣੋ, ਲੋੜ ਅਨੁਸਾਰ ਫਸਲਾਂ ਨੂੰ ਹਲਕਾ ਪਾਣੀ ਲਾਓ ਅਤੇ ਖਾਸ ਤੌਰ 'ਤੇ ਮੌਜੂਦਾ ਖੁਸ਼ਕ ਮੌਸਮ ਅਨੁਸਾਰ, ਤਾਂ ਜੋ ਮਿੱਟੀ ਵਿੱਚ ਲੋੜੀਂਦੀ ਨਮੀ ਦੀ ਮਾਤਰਾ ਬਣੀ ਰਹੇ। ਅਤੇ ਆਓ ਹੁਣ ਜਾਣ ਲੈਂਦੇ ਹਾਂ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ 11 ਸਤੰਬਰ ਨੂੰ ਇਲਾਕੇ ਵਿੱਚ ਮੌਸਮ ਮੁੱਖ ਤੌਰ 'ਤੇ ਸਾਫ਼ ਅਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 34-36 ਡਿਗਰੀ ਰਹੇਗਾ ਅਤੇ ਘੱਟ ਤੋਂ ਘੱਟ ਤਾਪਮਾਨ 24-25 ਡਿਗਰੀ ਸੈਲਸੀਅਸ ਦੇ ਆਸ ਪਾਸ ਬਣੇ ਰਹਿਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ ਦੀ ਮਾਤਰਾ ਜਿਹੜੀ ਹੈ ਉਹ 25-75% ਅਤੇ ਹਵਾ ਦੀ ਜਿਹੜੀ ਗਤੀ ਹੈ ਉਹ 3-11 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਤੋ ਕਿਸਾਨ ਵੀਰੋ ਅਤੇ ਭੈਣੋ, ਹੁਣੇ ਤੁਸੀਂ ਸਫਲ ਨਰਸਰੀ ਪਾਲਕ ਸਤੰਬਰ ਮਹੀਨੇ ਵਿੱਚ ਲੱਗਣ ਵਾਲੇ ਫਲਦਾਰ ਬੂਟਿਆਂ ਦੀ ਸਾਂਭ ਸੰਭਾਲ ਦੇ ਨੁਕਤੇ ਜਿਹੜੇ ਜਾਣੇ ਨੇ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਸਫਲ ਨਰਸਰੀ ਪਾਲਕ ਰਾਜੇਸ਼ ਸ਼ਰਮਾ ਤੋਂ, ਅਤੇ ਉਹਨਾਂ ਨਾਲ ਮੁਲਾਕਾਤੀ ਸਨ ਕੁਲਵਿੰਦਰ ਔਲਖ। ਇਸ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ। ਅਤੇ ਹੁਣ ਮੈਨੂੰ ਵੀਰਪਾਲ ਕੌਰ ਨੂੰ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਲਈ ਦਿਓ ਆਗਿਆ। ਮਿਲਦੇ ਹਾਂ ਅਗਲੀ ਵਾਰ ਨਵੀਂ ਜਾਣਕਾਰੀ ਦੇ ਨਾਲ ਪ੍ਰੋਗਰਾਮ ਕਿਸਾਨ ਵਾਣੀ 'ਚ। ਧੰਨਵਾਦ।
3: ਕਿਸਾਨ ਮਾਨ ਧਨ ਯੋਜਨਾ ਮਿਲੇ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ। ਵਿਸ਼ਾ ਸੀ ਸਤੰਬਰ ਮਹੀਨੇ ਵਿੱਚ ਲੱਗਣ ਵਾਲੇ ਫਲਦਾਰ ਬੂਟਿਆਂ ਦੀ ਸਾਂਭ ਸੰਭਾਲ ਅਤੇ ਨੁਕਤੇ। ਮੁਲਾਕਾਤ ਸੀ ਰਾਜੇਸ਼ ਹੋਰਾ ਨਾਲ, ਮੁਲਾਕਾਤੀ ਸੀ ਕੁਲਵਿੰਦਰ ਔਲਖ ਅਤੇ ਪ੍ਰੋਗਰਾਮ ਪੇਸ਼ਕਰਤਾ ਸਨ ਵੀਰਪਾਲ ਧਾਲੀਵਾਲ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਖੜੀ ਮੁਤਾਬਿਕ ਸਮਾਂ ਹੈ 5:32 ਤੇ ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਗੱਲਾਂ ਸ਼ੋਅ ਗੱਲ ਦਾ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ। ਵਿਸ਼ਾ ਰਹੇਗਾ ਛਾਤੀ ਅਤੇ ਸਾਹ ਦੀਆਂ ਬਿਮਾਰੀਆਂ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਆਂਚਲ ਜੈਨ। ਗੱਲਬਾਤ ਕਰਨਗੇ ਸੁਨੀਤਾ ਰਾਣੀ।

0: ਸਰੋਤਿਓ, ਮੈਂ ਸੁਨੀਤਾ ਸੋਨੀ ਹਫ਼ਤਾਵਾਰੀ ਸਿਲਸਿਲਾ ਲੈ ਕੇ ਹਾਜ਼ਰ ਹਾਂ। ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਬਾਰੇ, ਛਾਤੀ ਤੇ ਸਾਹ ਦੀਆਂ ਬਿਮਾਰੀਆਂ, ਲੱਛਣ ਤੇ ਬਚਾਅ, ਫੇਫੜਿਆਂ ਦੀ ਸਿਹਤ ਸੰਭਾਲ, ਸਾਹ ਨਾਲ ਜੁੜੀਆਂ ਬਿਮਾਰੀਆਂ। ਸਾਹ ਲੈਣਾ ਸਾਡੇ ਜੀਵਨ ਦੀ ਸਭ ਤੋਂ ਜ਼ਰੂਰੀ ਪ੍ਰਕਿਰਿਆ ਹੈ, ਪਰ ਅਕਸਰ ਅਸੀਂ ਲਗਾਤਾਰ ਖਾਂਸੀ, ਸਾਹ ਫੁੱਲਣਾ, ਸੀਨੇ ਵਿੱਚ ਜਕੜਨ ਜਾਂ ਬਲਗਮ ਵਰਗੇ ਲੱਛਣਾਂ ਨੂੰ ਆਮ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਜਦੋਂ ਇਹ ਸਮੱਸਿਆ ਵੱਧ ਜਾਂਦੀ ਹੈ ਤਾਂ ਇਲਾਜ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸੇ ਲਈ ਅੱਜ ਸਾਡੇ ਨਾਲ ਮੌਜੂਦ ਹਨ ਡਾਕਟਰ ਆਂਚਲ ਜੈਨ, ਜੋ ਕਿ MBBS MD ਪਲਮੋਨਰੀ ਮੈਡੀਸਨ ਹਨ, ਜੋ ਕਿ ਐਕਸ-ਏਮਸ ਦਿੱਲੀ ਸੀਨੀਅਰ ਰਜਿਸਟਰਾਰ ਸਨ ਤੇ ਹੁਣ ਬਡਿਆਲ ਹਸਪੀਟਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦੇ ਮਾਹਿਰ ਹਨ। ਡਾਕਟਰ ਸਾਹਿਬਾਂ ਤੋਂ ਅੱਜ ਅਸੀਂ ਜਾਣਾਂਗੇ ਕਿ ਦਮਾ, COPD, ਨਿਮੋਨੀਆ, TB ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਦੇ ਲੱਛਣ ਕੀ ਹਨ ਅਤੇ ਆਪਣੀ ਸਿਹਤ ਨੂੰ ਕਿਵੇਂ ਬਿਹਤਰ ਰੱਖਿਆ ਜਾ ਸਕਦਾ ਹੈ। ਤੇ ਸਰੋਤਿਓ, ਜੇ ਤੁਸੀਂ ਵੀ ਇਸ ਵਿਸ਼ੇ ਸੰਬੰਧੀ ਡਾਕਟਰ ਸਾਹਿਬ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਸਾਡੇ ਸਟੂਡੀਓ ਦੇ ਨੰਬਰ 0164-2240-331 ਡਾਇਲ ਕਰ ਸਕਦੇ ਹੋ ਤੇ ਡਾਕਟਰ ਸਾਹਿਬਾਂ ਨਾਲ ਗੱਲ ਕਰ ਸਕਦੇ ਹੋ। ਜੀ ਡਾਕਟਰ ਸਾਹਿਬਾ, ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਤੇ ਸਾਡੇ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਫਾਰ ਕਾਲਿੰਗ ਮੀ ਹੇਅਰ। ਇਟਸ ਵੈਰੀ ਗੁੱਡ ਕਿ ਇਤਨੇ ਬੜੇ ਪਲੇਟਫਾਰਮ ਪੇ ਆਪਨੇ ਮੁਝੇ ਬੁਲਾਇਆ ਔਰ ਮੈਂ ਬਾਤ ਕਰ ਸਕਤੀ ਹੂੰ ਸਭੀ ਸ਼ਰੋਤਾਓਂ ਸੇ ਕਿ ਸਾਂਸ ਕੇ ਸੰਬੰਧਿਤ ਕਿਆ ਵੀ ਜੋ ਵੀ ਬਿਮਾਰੀਆਂ ਹੈ, ਜੋ ਦਿੱਕਤ ਹੈ, ਆਪ ਆਰਾਮ ਸੇ ਕਾਲ ਕਰਕੇ ਹਮਸੇ ਪੂਛੀਏ, ਜਾਨੀਏ, ਕੋਈ ਸਮੱਸਿਆ ਹੋ ਤੋ ਆਪ ਹਮਸੇ ਆ ਕੇ ਹਸਪਤਾਲ ਵੀ ਮਿਲ ਸਕਤੇ ਹੈ, ਬੜਿਆਲ ਹਸਪਿਟਲ ਮੇਂ।
0: ਜੀ ਡਾਕਟਰ ਸਾਹਿਬ, ਸ਼ੁਰੂਆਤ ਕਰਦੇ ਹਾਂ ਅਸੀਂ ਆਪਣੇ ਇੱਕ ਪਹਿਲੇ ਸਵਾਲ ਤੋਂ ਕਿ ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਦਮਾ ਤੇ COPD ਵਿੱਚ ਮੁੱਖ ਫਰਕ ਕੀ ਹੁੰਦਾ ਹੈ ਤੇ ਦੋਵਾਂ ਵਿੱਚ ਕਿਹੜੇ ਲੱਛਣ ਆਮ ਤੌਰ ਤੇ ਦੇਖਣ ਨੂੰ ਮਿਲਦੇ ਹਨ ਅਤੇ ਮਰੀਜ਼ ਕਿਵੇਂ ਪਹਿਚਾਣ ਸਕਦਾ ਹੈ ਕਿ ਉਸ ਡਾਕਟਰ ਨਾਲ ਕਿਵੇਂ ਸਲਾਹ ਲੈਣੀ ਚਾਹੀਦੀ ਹੈਗੀ, ਸਾਰਾ ਕੁਝ ਸਾਨੂੰ ਕਲੀਅਰ ਕਰੋ।
1: ਦੇਖੋ, COPD ਜੋ ਹੈ ਕਰੋਨਿਕ ਓਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼, ਮਤਲਬ ਫੇਫੜੇ ਇਸਮੇ ਯਾ ਤੋ ਬਹੁਤ ਜ਼ਿਆਦਾ ਖਾਂਸੀ ਹੋਤੀ ਹੈ ਯਾ ਖਾਂਸੀ ਕੇ ਸਾਥ ਬਲਗਮ ਵੀ ਆਤਾ ਹੈ ਯਾ ਸਾਂਸ ਇਤਨਾ ਜ਼ਿਆਦਾ ਫੁੱਲਨੇ ਲੱਗ ਜਾਤਾ ਹੈ ਮਰੀਜ਼ ਕਾ ਕਿ ਜੈਸੇ ਸੀਡੀਆਂ

0: ਗੱਲਬਾਤ ਫਿਰ ਤੋਂ ਜਾਰੀ ਰੱਖਦੇ ਹਾਂ। ਆਪਾਂ ਗੱਲ ਕਰ ਰਹੇ ਹਾਂ ਅੱਜ ਫੇਫੜਿਆਂ, ਛਾਤੀ ਦੀਆਂ ਬਿਮਾਰੀਆਂ ਅਤੇ ਸਾਹ ਦੀਆਂ ਬਿਮਾਰੀਆਂ ਬਾਰੇ। ਸਰੋਤੇ, ਜੇ ਤੁਸੀਂ ਵੀ ਡਾਕਟਰ ਸਾਹਿਬ ਨਾਲ ਇਸ ਨਾਲ ਸੰਬੰਧਿਤ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਤੁਸੀਂ ਡਾਇਲ ਕਰ ਸਕਦੇ ਹੋ 0164-22-340-331। ਜੀ ਡਾਕਟਰ ਸਾਹਿਬ, ਅਗਲਾ ਸਵਾਲ ਕਰਦੇ ਹਾਂ ਜੀ। ਜਿਵੇਂ ਅੱਜ ਵੀ ਬਹੁਤ ਸਾਰੇ ਲੋਕ ਸਿਗਰਟ ਜਾਂ ਬੀੜੀ ਪੀਂਦੇ ਹੈ, ਨਾ ਸਮੋਕਿੰਗ ਕਰਦੇ ਆ, ਅਤੇ ਕਈ ਵਾਰ ਖਾਂਸੀ ਜਾਂ ਸਾਹ ਦੀਆਂ ਸਮੱਸਿਆਵਾਂ ਹੋਣ ਦੇ ਬਾਵਜੂਦ ਵੀ ਇਸ ਆਦਤ ਨੂੰ ਛੱਡਦੇ ਨਹੀਂ, ਉਹ ਰੈਗੂਲਰ ਉਵੇਂ ਪੀਂਦੇ ਰਹਿੰਦੇ ਹੈਗੇ ਅਤੇ ਪਰੇਸ਼ਾਨ ਹੁੰਦੇ ਰਹਿੰਦੇ ਆ, ਬਟ ਤੁਸੀਂ ਅਜਿਹੇ ਵਿਅਕਤੀ ਨੂੰ ਧੂਮਰਪਾਨ ਛੱਡਣ ਲਈ ਕੀ ਸਲਾਹ ਦਿਓਗੇ ਅਤੇ ਧੂਮਰਪਾਨ ਛੱਡਣ ਤੋਂ ਬਾਅਦ ਫੇਫੜਿਆਂ ਨੂੰ ਕੀ ਫਾਇਦਾ ਹੁੰਦਾ? ਇਸਦਾ ਜਵਾਬ ਤੁਸੀਂ ਸ਼ੁਰੂਆਤ ਕਰ, ਪਹਿਲਾਂ ਇੱਕ ਕਾਲਰ ਲੈ ਲਈਏ, ਫਿਰ ਇਸਦਾ ਜਵਾਬ ਦੇ ਦਿਓ। ਹਾਂਜੀ, ਹੈਲੋ ਹੈਲੋ
1: ਹੈਲੋ
0: ਹਾਂਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਸਾਸਰੀ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ
1: ਮੈਡਮ ਜੀ, ਡਾਕਟਰ ਸਾਹਿਬ ਨਾਲ ਗੱਲ ਕਰਾਇਆ ਜੀ।
0: ਹਾਂਜੀ ਹਾਂਜੀ, ਡਾਕਟਰ ਸਾਹਿਬ ਸੁਣ ਰਹੇ ਆ, ਸਵਾਲ ਪੁੱਛੋ।
1: ਇਹਨਾਂ ਮੇਰਾ ਗਲਾ ਪੱਕ ਜਾਂਦਾ ਜੀ, ਇੱਕ ਤੇ ਇੱਕ ਮਾੜਾ ਮੋਟਾ ਸਾਹ ਫੁੱਲਦਾ ਕਦੇ ਕਦੇ।
2: ਅੱਛਾ, ਆਪ ਕੋਈ ਧੂਮਰਪਾਨ ਵਗੈਰਾ ਕੁਛ ਕਰਤੇ?
1: ਨਾ ਜੀ, ਨਾ ਰੋਟੀ ਚਾਹ ਦਾ ਸਵਾਲ, ਨਸ਼ਾ ਨੀ, ਨਸ਼ਾ ਨੂੰ ਸ਼ਾਇਦ ਕੀਤਾ ਨੀ ਕਦੇ।
2: ਮੈਂ ਨਹੀਂ ਬਤਾ ਸਕਤੀ, ਇੱਕ ਬਾਰ ਆਪਕੋ ਦਿਖਾਨਾ ਪੜੇਗਾ ਆਕੇ। ਔਰ ਦੂਸਰਾ,
1: ਇਹਦਾ ਕੋਈ ਟੈਸਟ ਵਿੱਚ ਨਹੀਂ ਜਾਂਦਾ ਜੇ ਗਲੇ ਦਾ ਕਰਾਉਣ ਕੀ?
2: ਹਾਂ ਹਾਂ, ਸਭ ਹੋਤਾ ਹੈ, ਟੈਸਟ ਵਗੈਰਾ ਦੇਖਣਾ ਪੜਤਾ ਕਿ ਕਹਾਂ ਨੀਡ ਹੈ ਕਹਾਂ ਨਹੀਂ। ਕਭੀ ਐਕਸਰੇ ਕੀ ਨੀਡ ਹੋਤੀ ਹੈ ਚੈਸਟ ਕੀ, ਯਾ ਕੋਈ ਗਾਂਠ ਵਾਂਠ ਤੋ ਨਹੀਂ ਹੈ, ਛੋਟੀ ਮਾੜੀ ਮੋਟੀ ਸੀ, ਯਾ ਕਿਆ ਇਨਫੈਕਸ਼ਨ ਤੋ ਨਹੀਂ ਹੁਆ, ਬਹੁਤ ਸੇ ਕਾਰਨ ਹੋਤੇ ਹੈ ਨਾ।
1: ਹਾਂਜੀ ਹਾਂਜੀ।
2: ਔਰ ਠੰਡ ਮੇ ਹੀ ਹੋ ਰਹਾ ਹੈ ਤੋ ਹੋ ਸਕ, ਮਤਲਬ ਅਸਥਮਾ ਤੋ ਨਹੀਂ ਹੈ, ਸਾਂਸ ਵਾਲੀ ਬਿਮਾਰੀ ਤੋ ਨਹੀਂ ਹੈ, ਤੋ ਵੋ ਸਭ
1: ਦੇਖ। ਨਹੀਂ, ਰੋਗ ਗਵਟੀਆਂ ਦਾ ਰੋਗ ਤਾਂ ਨਹੀਂ ਜੀ।
2: ਅੱਛਾ ਅੱਛਾ, ਠੀਕ।
1: ਤੇ ਬਾਕੀ ਨਾ ਗਲੇ ਦਾ ਜਣਾ, ਜੇ ਗਲਾ ਪੱਕ ਜਾਂਦਾ ਤਾਂ ਨਹੀਂ ਜਾਣਦੇ।
2: ਇੱਕ ਵਾਰ ਆ ਕੇ ਦਿਖਾ ਦਿਜੇ। ਠੀਕ
1: ਹੈ। ਹਾਂਜੀ, ਸਾਨੂੰ ਫਿਰ ਪਤਾ ਤੁਹਾਡਾ ਐਡਰੈਸ ਤੋਂ ਸਾਡੇ ਉੱਥੇ
2: ਬੜਿਆਲ ਹਸਪੀਟਲ ਬਟਿੰਡਾ।
1: ਹਾਂਜੀ ਹਾਂਜੀ। ਤੇ ਕੀ ਨਾਮ ਮੈਡਮ ਜੀ ਤੁਹਾਡਾ?
2: ਡਾਕਟਰ ਆਂਚਲ ਜੈਨ।
0: ਠੀਕ ਹੈ ਡਾਕਟਰ ਸਾਹਿਬ, ਆਪਾਂ ਹੁਣ ਤੁਸੀਂ ਆਪਦਾ ਜਿਹੜਾ ਸਵਾਲ ਦਾ ਉੱਤਰ ਜਾਰੀ ਕਰ ਸਕਦੇ ਹੋ ਪਲੀਜ਼।
2: ਆਪਨੇ ਜੋ ਸਵਾਲ ਪੁੱਛਾ ਵੋ ਯੰਗ ਜਨਰੇਸ਼ਨ ਕੇ ਲਿਏ ਬਹੁਤ ਹੀ ਇੰਪੋਰਟੈਂਟ ਹੈ
0: ਜੀ, ਬਿਲਕੁਲ,
2: ਕਿਉਂਕਿ ਇਤਨਾ ਨਸ਼ਾ ਚੱਲ ਰਿਹਾ ਹੈ, ਇਤਨਾ ਸਿਗਰੇਟ ਬੀੜੀ ਤੰਬਾਕੂ ਖਾਨਾ, ਸੋਚਤੇ ਹੈ ਟ੍ਰੈਂਡ ਹੈ, ਮੇਰਾ ਸਟ੍ਰੈਸ ਕਮ ਹੋ ਜਾਏਗਾ, ਐਸਾ ਨਹੀਂ ਹੋਤਾ ਹੈ। ਹਮ ਜੈਸੇ ਮੈਂ ਬਤਾਤੀ ਹੂੰ, ਆਪਾਂ ਕਿਆ ਕਰਤੇ ਹੈ, ਚਾਏ ਪੀ ਰਹੇ ਹੈ, ਨਹੀਂ ਨਹੀਂ ਆਜ ਮੈਂ ਨਹੀਂ ਪੀਊਂਗੀ, ਸਰ ਦਰਦ ਹੋ ਜਾਏਗਾ। ਅਰੇ ਭਾਈ, ਦੋ ਦਿਨ ਨਹੀਂ ਪੀਓਗੇ, ਛੁੱਟੇਗਾ ਤੋ ਸਹੀ, ਤੀਸਰੇ ਦਿਨ ਆਪਣੇ ਆਪ ਸਹੀ ਹੋ ਜਾਏਗਾ। ਤੋ ਵਿਲਿੰਗ, ਆਪਕੋ ਵਿਲ ਪਾਵਰ ਆਪਣੀ ਸਟਰੋਂਗ ਕਰਨੀ ਪੜੇਗੀ, ਕੋਈ ਵੀ ਚੀਜ਼ ਛੋੜਨੇ ਸੇ ਪਹਿਲੇ। ਦੂਸਰਾ, ਸਮੋਕਿੰਗ ਸਜੇਸ਼ਨ ਕੇ ਲੀਏ ਮੈਡੀਸਿਨਸ ਵੀ ਬਹੁਤ ਅਵੇਲੇਬਲ ਹੈ ਅਬ ਤੋ, ਅਗਰ ਕਿਸੀ ਕੋ ਜ਼ਰੂਰਤ ਹੈ ਤੋ ਆ ਕੇ ਸੰਪਰਕ ਕਰ ਸਕਤੇ ਹੈ, ਲੇਕਿਨ ਉਸ ਸੇ ਪਹਿਲੇ ਵਿਲ ਪਾਵਰ ਬਹੁਤ ਸਟਰੋਂਗ ਹੋਣਾ ਜ਼ਰੂਰੀ ਹੈ। ਅਬ ਆਪ ਦਵਾਈ ਵੀ ਲੈ ਰਹੇ ਹੋ, ਨਿਕੋਟਿਨ ਕੇ ਗਮਸ ਵੀ ਲੈ ਰਹੇ ਹੋ, ਸਾਥ ਮੇਂ ਸਿਗਰੇਟ ਵੀ ਪੀ ਰਹੇ ਹੋ, ਤੋ ਉਸਕਾ ਕੋਈ ਮਤਲਬ ਨਹੀਂ ਹੈ, ਕਿਉਂਕਿ ਅਗਰ ਆਪ ਛੋੜਤੇ ਹੋ, ਟਾਈਮ ਪੇ ਛੋੜੋਗੇ ਤੋ ਸ਼ਾਇਦ ਆਪਕੇ ਫੇਫੜੇ ਬਚ ਸਕਤੇ ਹੈ, ਕਭੀ ਕਭੀ ਮਰੀਜ਼ ਕੋ ਕੈਂਸਰ ਵੀ ਹੋ ਸਕਤਾ ਹੈ ਸਮੋਕਿੰਗ ਰਿਲੇਟਿਡ। ਤੋ ਪਲੀਜ਼, ਮੇਰੀ ਇੱਕ ਰਿਕੁਐਸਟ ਹੈ ਆਜ ਚੈਨਲ ਕੇ ਥਰੂ, ਕਿ ਜੋ ਵੀ ਹੈ ਵੋ ਸਿਗਰੇਟ ਬੀੜੀ ਅਗਰ ਛੋੜ ਸਕਤੇ ਹੈ ਤੋ ਛੋੜੀਏ, ਕਮ ਕੀਜੀਏ, ਤਾਂ ਕਿ ਆਪ ਖੁਦ ਦੇਖੇਂਗੇ ਆਪਕੋ ਕਿਤਨਾ ਆਰਾਮ ਹੋਇਆ ਹੈ
0: ਜੀ। ਡਾਕਟਰ ਸਾਹਿਬ, ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਹੈਗੇ, ਉਹਨਾਂ ਨਾਲ ਗੱਲ ਕਰ ਲੈਂਦੇ ਆਪਾਂ। ਹੈਲੋ
3: ਹੈਲੋ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਨਮਸਕਾਰ ਮੈਮ,
0: ਮੈਨੂੰ ਲੱਗਦਾ ਤੁਹਾਡੇ ਕੋਲ ਰੇਡੀਓ ਚੱਲ ਰਿਹਾ ਹੈ ਨਾ?
3: ਮੈਂ ਨਹੀਂ, ਪਿੱਛੇ ਕਮਰੇ ਤੇ ਜੀ।
0: ਹਾਂਜੀ, ਡਾਕਟਰ ਸਾਹਿਬ ਸੁਣ ਰਹੇ ਆ, ਸਵਾਲ ਪੁੱਛੋ।
3: ਮੈਮ ਮੈਂ ਨਾ ਬਿਮਾਰ ਰਹਿੰਦੀ, ਮੇਰੇ ਨਾ ਫੇਫੜਿਆਂ ਚ ਦਿੱਕਤ ਰਹਿੰਦੀ ਜੀ, ਖਾਂਸੀ ਰਹਿੰਦੀ ਹੈਗੀ, ਅਸੀਂ ਟੈਸਟ ਆਇਆ ਉਹਦੇ ਵਿੱਚ ਵੀ ਕਹਿ ਰਹੇ ਵੀ ਡਾਕਟਰ ਤਾਂ ਕਹਿ ਰਹੇ ਵੀ ਪਾਣੀ ਹੈਗਾ, ਫਿਰ ਇੱਕ ਪਾਸਾ ਜਮੀ ਖਰਾਬ ਹੋ ਰਿਹਾ ਸਮਝ ਲਓ ਜੀ।
2: ਦੇਖੋ, ਅਗਰ ਆਪਕੋ ਐਸੇ ਬੋਲਾ ਜਾ ਰਹਾ ਹੈ ਪਾਣੀ ਭਰ ਗਿਆ, ਤੋ ਇਸਕਾ ਮਤਲਬ ਆਪਕਾ ਚੈਸਟ ਐਕਸਰੇ ਯਾ ਸੀਟੀ ਸਕੈਨ ਕੁਛ ਤੋ ਹੁਆ ਹੋਗਾ, ਤੋ ਵੋ ਆਪਕੋ ਛਾਤੀ ਕਾ ਐਕਸਰੇ ਸੀਟੀ ਸਕੈਨ ਕੁਛ ਤੋ ਹੁਆ ਹੋਗਾ ਆਪਕੋ, ਆਪਕਾ ਆਪਕੋ ਆਗੇ ਹੈ ਨਾ ਕੰਸਲਟ ਕਰਨਾ ਚਾਹੀਏ ਕਿਸੀ ਵੀ ਚੈਸਟ ਫਿਜੀਸ਼ੀਅਨ ਸੇ, ਜੋ ਛਾਤੀ ਕੇ ਡਾਕਟਰ ਹੋਤੇ ਹੈਂ।
3: 5 ਸਾਲ ਪਹਿਲੇ ਮੈਮ ਟੀਵੀ ਹੋ ਗਈ ਜੀ ਜੀ।
2: ਅੱਛਾ ਅੱਛਾ, ਤੋ ਸਾਂਸ ਮੇ ਵੀ ਦਿੱਕਤ ਹੋਤੀ ਹੈ?
3: ਸਾਂਸ ਲੈਣੇ ਮੇ ਦਿੱਕਤ ਬਹੁਤ ਆਤੀ ਹੈ ਜੀ, ਸਾਂਸ ਲੇਤੇ ਹੈ ਨਾ ਬਹੁਤ ਫੇਫੜੇ ਔਖੇ।
2: ਤੋ ਆਪਕੋ ਇੱਕ ਵਾਰ ਦਿਖਾਨਾ ਪੜੇਗਾ ਕਿ ਕਿਆ ਸਮੱਸਿਆ ਹੈ, ਕਿਤਨੀ ਆਪਕੀ ਲੰਗ ਕੈਪੈਸਿਟੀ ਹੈ, ਕਿਆ ਹੈ, ਵੋ ਸਭ ਚੈੱਕ ਕਰਨਾ ਪੜੇਗਾ।

0: ਜੀ ਡਾਕਟਰ ਸਾਹਿਬ, ਵੱਧਦੇ ਆਪਾਂ ਆਪਣੇ ਅਗਲੇ ਸਵਾਲ ਦੇ ਵੱਲ ਵੀ ਅੱਜ ਦੇ ਮੌਸਮ ਵਿੱਚ ਜਿਹੜਾ ਹੁਣ ਮੌਸਮ ਚੱਲ ਰਿਹਾ ਹੈ ਨਾ, ਤੇ ਉਹਦੇ ਵਿੱਚ ਅਕਸਰ ਸੁਣਦੇ ਆ ਕਿ ਫਲੂ ਹੋ ਗਿਆ ਨਾ, ਤਾਂ ਇਹ ਮਤਲਬ ਇਹਨੂੰ ਕਿਸੇ ਨੂੰ ਇਹ ਨਹੀਂ ਪਤਾ ਹੈਗਾ ਵੀ ਫਲੂ ਹੈ ਕੀ ਚੀਜ਼, ਬਹੁਤ ਲੋਕ ਬਿਮਾਰ ਹੋ ਰਹੇ ਨੇ, ਤੇ ਹੈ ਕੀ ਤੇ ਲੱਛਣ ਕੀ ਹੈਗੇ, ਇਹਦੇ ਬਾਰੇ ਪਲੀਜ਼ ਸਾਨੂੰ ਡਿਟੇਲ ਚ ਦੱਸੋ।
1: ਫਲੂ ਮਤਲਬ ਇਨਫਲੂਐਂਜ਼ਾ, ਜਿਸ ਕਾ ਵੀ ਸੀਜ਼ਨ ਚੱਲ ਰਿਹਾ ਹੈ, ਹਰ ਤੀਸਰਾ ਚੌਥਾ ਪਾਂਚਵਾਂ ਮਰੀਜ਼ ਕਾਮਨਲੀ ਆਤਾ ਹੈ, 101 ਬੁਖਾਰ ਹੋ ਰਿਹਾ ਹੈ, 102 ਬੁਖਾਰ ਹੋ ਰਿਹਾ ਹੈ, ਬਹੁਤ ਜ਼ਿਆਦਾ ਕਮਜ਼ੋਰੀ ਲੱਗ ਰਹੀ ਹੈ, ਕਿਆ ਕਰਤੇ ਹੈ ਕਿ ਨਹੀਂ ਨਹੀਂ ਮੁਝੇ ਤੋ ਆਜ ਹੀ ਤੋ ਬੁਖਾਰ ਹੁਆ, ਨਹੀਂ ਜਾਤੇ ਹੈਂ। ਇਸਮੇ ਕਿਆ ਹੋਤਾ ਹੈ, ਅਗਰ ਮਰੀਜ਼ ਬਹੁਤ ਜ਼ਿਆਦਾ ਸਿੱਕ ਹੋਤਾ ਹੈ, ਯਾ ਲੰਗਸ ਫੇਫੜੇ ਕਮਜ਼ੋਰ ਹੋਤੇ ਹੈ, ਯਾ ਸਾਥ ਮੇਂ ਡਾਇਬਟੀਜ਼ ਵਗੈਰਾ ਕੁਛ ਹੈ, ਤੋ ਆਲਰੇਡੀ ਇਮਿਊਨਿਟੀ ਕਮ ਹੈ, ਤੋ ਉਸਕੋ ਜ਼ਿਆਦਾ ਸੰਕਰਮਣ ਕੇ ਚਾਂਸਿਸ ਰਹਤੇ ਹੈਂ। ਔਰ ਉਸਕੇ ਬਾਅਦ ਕਿਆ ਹੋਤਾ ਹੈ, ARDS ਕਰਕੇ ਹੋਤਾ ਹੈ, ਅਕਿਊਟ ਰੈਸਪੀਰੇਟਰੀ ਡਿਸਟ੍ਰੈਸ ਸਿੰਡਰੋਮ, ਉਸਮੇਂ ਵੀ ਮਰੀਜ਼ ਜਾ ਸਕਤਾ ਹੈ, ਤੋ ਇਸਲੀਏ ਇਸਕੋ ਨੈਗਲੈਕਟ ਨਾ ਕਰੀਏ, ਟਾਈਮ ਸੇ ਦਵਾਈ ਲੀਜੀਏ ਔਰ ਡਾਕਟਰ ਕੋ ਕੰਸਲਟ ਕੀਜੀਏ।
0: ਜੀ ਇੱਕ ਕਾਲਰ ਹੋਰ ਸਾਡੇ ਨਾਲ ਜੁੜ ਚੁੱਕੇ ਆ, ਆਪਾਂ ਗੱਲ ਕਰਦੇ ਆ ਉਹਨਾਂ ਨਾਲ। ਹੈਲੋ,
2: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਤੇ ਕਿੱਥੋਂ ਬੋਲ ਰਹੇ
2: ਹੋ? ਮੰਡੀ ਤੋਂ ਕਰਮ ਸਿੰਘ ਬੋਲਦਾ ਜੀ।
0: ਜੀ ਪੁੱਛੋ ਸਵਾਲ, ਕੀ ਪੁੱਛਣਾ ਜੀ?
2: ਹਾਂ ਮੈਂ ਇਸ ਤਰ੍ਹਾਂ ਜੀ, ਮੈਂ ਜੋ ਨਾਰਮਲ ਠੀਕ ਆ, ਸੈਰ ਸੂਰ ਕਰਦੇ ਠੀਕ ਆ, ਜਦੋਂ ਮੈਂ ਸਾਈਕਲ ਨਹੀਂ ਕਰਦਾ ਨਾ ਉਦੋਂ ਸਾਹ ਫੁੱਲਦਾ, ਬਸ ਹੋਰ ਕੁਛ ਨੀ। ਜਦੋਂ ਸਾਈਕਲ ਚਲਾਉਣਾ
0: ਹਾਂਜੀ ਹਾਂਜੀ
2: ਉਦੋਂ ਸਾਹ ਫੁੱਲਦਾ, ਯਾਨੀ ਕਿ ਔਖੇ ਜਿਹਾ ਸਾਹ ਹੁੰਦੇ।
1: ਅੱਛਾ, ਜਬ ਆਪ ਤੇਜ਼ ਚਲਾਤੇ ਹੈ ਤਬ ਹੋਤਾ ਹੈ, ਧੀਰੇ ਚਲਾਤੇ ਹੈ ਤਬ?
2: ਨਹੀਂ ਆ, ਨਾਰਮਲ ਤੇ।
1: ਅੱਛਾ, ਆਪਕੇ ਜੈਸੇ ਪੈਰੋਂ ਮੇ ਕਮਜ਼ੋਰੀ ਵਗੈਰਾ ਤੋ ਨਹੀਂ ਲਗਤਾ ਆਪਕੋ?
2: ਕੋਈ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਹੈ ਜੀ, ਬਿਲਕੁਲ ਫਿੱਟ ਹੈ।
1: ਅੱਛਾ ਅੱਛਾ,
2: HB ਵੀ ਸਹੀ ਹੈਗਾ, 14 point something।
1: ਅੱਛਾ ਅੱਛਾ, ਤੋ ਆਪ ਐਸਾ ਕੀਜੀਏ, ਇੱਕ ਬਾਰ ਆਪਨੇ ਕਭੀ ਕੋਈ ਟੈਸਟ ਕਰਵਾਇਆ ਹੈ ਲੰਗ ਕੈਪੈਸਿਟੀ ਕਾ? ਯੂਜੁਅਲੀ ਦੇਖੋ, ਅਗਰ ਆਪ ਕਿਤਨਾ ਚੱਲ ਲੇਤੇ ਹੋਤਾ ਹੈ, ਜੋ
2: ਬੋਨ ਟੈਸਟ ਕਰਵਾਉਂਦੇ ਆ ਜਾਂ ਹੋਰ, ਉਹ ਸਾਰਾ ਕੁਝ ਨਾਰਮਲ ਹੈ, ਲੰਗ ਵਿਧਾ ਨਹੀਂ ਕਰਵਾਇਆ ਹਲੇ ਤੱਕ।
1: ਕਿਤਨਾ ਚੱਲਨੇ, ਜੈਸੇ ਆਪ ਆਰਾਮ ਸੇ ਚੱਲ ਲੇਤੇ ਹੈ?
2: ਜਾਂ ਚਲਾਨੇ ਮੇਂ ਕੋਈ ਦਿੱਕਤ ਨਹੀਂ ਹੈ।
1: ਨਹੀਂ ਨਹੀਂ,
2: ਚਲਤਾ
1: ਕਿਤਨਾ ਕਿਲੋਮੀਟਰ ਤੱਕ ਆਰਾਮ ਸੇ ਚੱਲ ਲੇਤੇ ਹੈ? ਸੀੜੀਆਂ ਚੜ ਲੇਤੇ ਹੈ ਆਰਾਮ ਸੇ?
2: ਹਾਂਜੀ,
1: ਸੀੜੀਆਂ ਚੜ ਪਾਤੇ ਹੋ ਆਰਾਮ ਸੇ? ਇੱਕ ਮੰਜ਼ਿਲ, ਦੋ ਮੰਜ਼ਿਲ?
2: ਸੀੜੀਆਂ ਚੜਨ ਲੱਗਿਆ ਵੀ ਥੋੜਾ ਜਿਹਾ ਫੀਲ ਹੁੰਦਾ ਹੈ, ਪੈਦਲ ਤੁਰਦਾ ਰਹਿਣਾ ਫਿਰ ਕੋਈ ਦਿੱਕਤ ਨਹੀਂ ਆ, 10 kilometer ਸੈਰ ਕਰ ਲਵਾਂ ਫਿਰ ਕੋਈ ਪ੍ਰੋਬਲਮ।
1: ਹਾਂ ਹਾਂ, ਤੋ ਇਸਕਾ ਮਤਲਬ ਇਹ ਹੈ ਕਿ ਆਪਕੋ ਸ਼ੁਰੂਆਤ ਹੋ ਚੁੱਕੀ ਹੈ। ਆਪਕੀ ਉਮਰ ਕਿਆ ਹੈ?
2: 65।
1: ਏਜ ਰਿਲੇਟਡ ਥੋੜਾ ਜੋ ਹੋਤਾ ਹੈ ਵਹੀ ਦਿੱਕਤ ਹੈ, ਬਾਕੀ ਆਪਕੋ ਇੱਕ ਵਾਰ ਦਿਖਾਨਾ ਪੜੇਗਾ।
2: ਲੰਗਸ ਵਾਲੇ ਕੋ ਦਿਖਾਏ ਜੀ?
1: ਹਾਂ ਹਾਂ, ਛਾਤੀ ਵਾਲੇ ਮੇਰੇ ਕੋ, ਜਾਂ ਕਿਸੀ ਔਰ ਕੋ, ਜੋ ਵੀ ਛਾਤੀ ਕੇ ਲੰਗਸ ਵਾਲੇ ਡਾਕਟਰ ਹੋ ਉਨਕੋ।
2: ਠੀਕ ਹੈ ਜੀ, ਠੀਕ ਹੈ
0: ਜੀ। ਡਾਕਟਰ ਸਾਹਿਬ ਆਪਾਂ ਵਧਦੇ ਆਪਣੇ ਅਗਲੇ ਸਵਾਲ ਵੱਲ, ਇੱਕ ਇਸ ਤੋਂ ਪਹਿਲਾਂ ਇੱਕ ਬ੍ਰੇਕ ਲੈਣੇ ਆ ਛੋਟੀ ਜੀ।
3: ਛਾਤੀ ਅਤੇ ਸਾਹ ਦੀਆਂ ਤਕਲੀਫਾਂ ਤੋਂ ਪਰੇਸ਼ਾਨ ਹੋ? ਬੜਿਆਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ ਛਾਤੀ ਦੇ ਰੋਗਾਂ ਦਾ ਸਫਲ ਇਲਾਜ। ਮਿਲੋ ਡਾਕਟਰ ਆਂਚਲ ਜੈਨ, MBBS, MD, ਪਲਮੋਨਰੀ ਮੈਡੀਸਿਨ, ਐਕਸ ਏਮਸ ਦਿੱਲੀ ਸੀਨੀਅਰ ਰਜਿਸਟਰਾਰ ਨੂੰ। ਦਮਾ, COPD, ਖੰਗ, ਸਾਹ ਚੜਨਾ ਅਤੇ ਐਲਰਜੀ ਦਾ ਸਹੀ ਅਤੇ ਆਧੁਨਿਕ ਇਲਾਜ, ਬੜਿਆਲ ਹਸਪਤਾਲ, ਨੇੜੇ DAV ਕਾਲਜ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ 7527011711। ਬੜਿਆਲ ਹਸਪਤਾਲ, ਤੁਹਾਡੀ ਸਿਹਤ ਦਾ ਸੱਚਾ ਸਾਥੀ।
4: महंगाई महंगाई, इस महंगाई में सुकून से कौन सो पाएगा?
5: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
3: ਛਾਤੀ ਅਤੇ ਸਾਹ ਦੀਆਂ ਤਕਲੀਫਾਂ ਤੋਂ ਪਰੇਸ਼ਾਨ ਹੋ? ਬੜਿਆਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ ਛਾਤੀ ਦੇ ਰੋਗਾਂ ਦਾ ਸਫਲ ਇਲਾਜ। ਮਿਲੋ ਡਾਕਟਰ ਆਂਚਲ ਜੈਨ, MBBS, MD, ਪਲਮੋਨਰੀ ਮੈਡੀਸਿਨ, ਐਕਸ ਏਮਸ ਦਿੱਲੀ ਸੀਨੀਅਰ ਰਜਿਸਟਰਾਰ ਨੂੰ। ਦਮਾ, COPD, ਖੰਗ, ਸਾਹ ਚੜਨਾ ਅਤੇ ਐਲਰਜੀ ਦਾ ਸਹੀ ਅਤੇ ਆਧੁਨਿਕ ਇਲਾਜ, ਬੜਿਆਲ ਹਸਪਤਾਲ, ਨੇੜੇ DAV ਕਾਲਜ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ 7527011711। ਬੜਿਆਲ ਹਸਪਤਾਲ, ਤੁਹਾਡੀ ਸਿਹਤ ਦਾ ਸੱਚਾ ਸਾਥੀ।
4: महंगाई महंगाई, इस महंगाई में सुकून से कौन सो पाएगा?
5: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ, ਸਿਲਸਿਲਾ ਸੀ ਹੈਲੋ ਡਾਕਟਰ। ਵਿਸ਼ਾ ਸੀ ਛਾਤੀ ਅਤੇ ਸਾਹ ਦੀਆਂ ਬਿਮਾਰੀਆਂ ਤੇ ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਸੀ ਡਾਕਟਰ ਆਂਚਲ ਜੈਨ ਤੇ ਗੱਲਬਾਤ ਕਰ ਰਹੇ ਸੀ ਸੁਨੀਤਾ ਰਾਣੀ। ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ। ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖ਼ਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਉਹਨਾਂ ਦੱਸਿਆ ਕਿ ਇਨਵੈਸਟ ਪੰਜਾਬ ਸ਼ਾਰਜਾ ਦੇ ਨਿਰਮਾਤਾਵਾਂ, ਬਰਾਮਦਕਾਰਾਂ ਅਤੇ ਸੇਵਾ ਪ੍ਰੋਵਾਈਡਰਸ ਨੂੰ ਪੰਜਾਬ ਦੀਆਂ ਢੁਕਵੀਆਂ ਸਨਅਤਾਂ ਨਾਲ ਜੋੜਨ ਵਿੱਚ ਸਹੂਲਤ ਦੇਵੇਗਾ। ਨਾਲ ਹੀ UAE ਵਿੱਚ ਵਪਾਰਕ ਸੰਭਾਵਨਾਵਾਂ ਦੀ ਘੋਖ ਕਰਨ ਵਾਲੀਆਂ ਪੰਜਾਬ ਦੀਆਂ ਕੰਪਨੀਆਂ ਦੀ ਵੀ ਮਦਦ ਕਰੇਗਾ। ਗੱਲਬਾਤ ਦੌਰਾਨ ਭਾਰਤ UAE ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਅਤੇ ਆਲਮੀ ਬਾਜ਼ਾਰਾਂ ਨਾਲ UAE ਦੇ ਵੱਧ ਰਹੇ ਵਪਾਰਕ ਸਮਝੌਤਿਆਂ ਤੋਂ ਪੈਦਾ ਹੋਣ ਵਾਲੇ ਰਣਨੀਤਿਕ ਮੌਕਿਆਂ ਨੂੰ ਵਿਸ਼ੇਸ਼ ਤੌਰ ਤੇ ਮਾਨਤਾ ਦਿੱਤੀ ਗਈ। ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਦੇ ਮਾਡਲ ਹਾਊਸ ਨੇੜੇ ਸ਼ਮਸ਼ਾਨ ਘਾਟ ਵਿਖੇ ਪੂਰੀ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਸਾਬਕਾ ਮੰਤਰੀ ਦਾ ਲੰਮੀ ਬਿਮਾਰੀ ਮਗਰੋਂ ਅੱਜ ਦੇਹਾਂਤ ਹੋ ਗਿਆ ਸੀ। ਉਹ 94 ਸਾਲਾਂ ਦੇ ਸਨ। ਸਾਲ 2012 ਵਿਚ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਸ੍ਰੀ ਭਗਤ ਨੇ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ

नमस्कार श्रोतियो, योवानी प्रोग्राम विच तुहाडा स्वागत है। मैं हां नूरदी कौर। आज दा प्रोग्राम कई वख-वख विषयां नूं अपने विच समोई बैठा है। कुछ गल्लां साडी सेहत नाल जुड़ियां ने, कुछ साडी सोच नाल, कुछ खेडां नाल अते कुछ साडी रोजाना जिंदगी नाल। ते सब तो पहला गल होवेगी मानसिक सेहत अते खुद खुशी दी रोकथाम बारे। इस संबंध विच असी डॉक्टर नवनीत चहल नाल खास गल्लबात भी कीती है। इस तो बाद गल करांगे विचारां दी सांझ बारे, क्योंकि एक ਚੰਗਾ ਵਿਚਾਰ ਜਦੋਂ ਦੂਜਿਆਂ ਤੱਕ ਪਹੁੰਚਦਾ ਹੈ ਤਾਂ ਕਈ ਵਾਰ ਉਸ ਤੋਂ ਕੁਝ ਨਵਾਂ ਸਾਹਮਣੇ ਆਉਂਦਾ। ਤੇ ਫਿਰ ਗੱਲ ਹੋਵੇਗੀ ਔਰਤਾਂ ਦੀ ਸਿਹਤ ਨਾਲ ਸੰਬੰਧਿਤ ਵਰਲਡ ਗਾਇਨੋਲੋਜੀਕਲ ਅਵੇਅਰਨੈਸ ਡੇ ਦੀ। ਇਸ ਤੋਂ ਬਾਅਦ ਥੋੜਾ ਰੁੱਖ ਬਦਲਾਂਗੇ ਤੇ ਖੇਡਾਂ ਵੱਲ ਚੱਲਾਂਗੇ ਤੇ ਗੱਲ ਕਰਾਂਗੇ ਰਣਜੀਤ ਸਿੰਘ ਜੀ ਅਤੇ ਉਹਨਾਂ ਦੇ ਨਾਮ ਤੇ ਰੱਖੀ ਗਈ ਰਣਜੀ ਟਰਾਫੀ ਬਾਰੇ। ਤੇ ਅੰਤ ਵਿੱਚ ਗੱਲ ਹੋਵੇਗੀ ਮੇਕਅਪ ਬਾਰੇ, ਜੋ ਅੱਜ ਸਿਰਫ ਸਜਨ ਸਵਰਨ ਦਾ ਸਾਧਨ ਨਹੀਂ ਰਿਹਾ, ਸਗੋਂ ਕਈ ਲੋਕਾਂ ਲਈ ਆਪਣੀ ਕਲਾ ਅਤੇ ਪਸੰਦ ਨੂੰ ਪ੍ਰਗਟ ਕਰਨ ਦਾ ਇੱਕ ਢੰਗ ਵੀ ਬਣ ਗਿਆ ਹੈ। ਤਾਂ ਸਰੋਤਿਓ, ਇਹਨਾਂ ਸਾਰੀਆਂ ਗੱਲਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸੋਹਣੇ ਜਿਹੇ ਗੀਤ ਨਾਲ।

ਸਰੋਤਿਓ ਗੀਤ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਅੱਜ ਦੇ ਪਹਿਲੇ ਅਤੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੀ, ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ। ਮਾਨਸਿਕ ਸਿਹਤ ਬਾਰੇ ਅੱਜ ਅਸੀਂ ਪਹਿਲਾਂ ਨਾਲੋਂ ਵੱਧ ਗੱਲ ਕਰਦੇ ਹਾਂ, ਪਰ ਫਿਰ ਵੀ ਕਈ ਲੋਕ ਆਪਣੀ ਅੰਦਰਲੀ ਪਰੇਸ਼ਾਨੀ ਕਿਸੇ ਨਾਲ ਸਾਂਝੀ ਨਹੀਂ ਕਰ ਪਾਉਂਦੇ। ਸਰੀਰ ਵਿੱਚ ਕੋਈ ਤਕਲੀਫ ਹੋਵੇ ਤਾਂ ਅਸੀਂ ਆਮ ਤੌਰ ਤੇ ਡਾਕਟਰ ਕੋਲ ਜਾਣ ਬਾਰੇ ਸੋਚਦੇ ਹਾਂ, ਪਰ ਜਦੋਂ ਮਨ ਪਰੇਸ਼ਾਨ ਹੋਵੇ, ਤਣਾਅ ਹੋਵੇ ਜਾਂ ਕਿਸੇ ਗੱਲ ਦਾ ਬੋਝ ਅੰਦਰੋਂ ਪਰੇਸ਼ਾਨ ਕਰ ਰਿਹਾ ਹੋਵੇ ਤਾਂ ਕਈ ਵਾਰ ਅਸੀਂ ਉਸ ਨੂੰ ਆਪਣੇ ਅੰਦਰ ਹੀ ਰੱਖ ਲੈਂਦੇ ਹਾਂ। ਖਾਸ ਕਰਕੇ ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ ਨੌਜਵਾਨਾਂ ਦੀ ਪੜ੍ਹਾਈ, ਨੌਕਰੀ, ਭਵਿੱਖ, ਪਰਿਵਾਰ ਅਤੇ ਆਪਣੀਆਂ ਉਮੀਦਾਂ ਦਾ ਕਾਫੀ ਦਬਾਅ ਰਹਿੰਦਾ ਹੈ। ਹਰ ਵਿਅਕਤੀ ਇਨ੍ਹਾਂ ਹਾਲਾਤਾਂ ਨਾਲ ਇੱਕੋ ਤਰੀਕੇ ਨਾਲ ਨਹੀਂ ਨਜਿੱਠਦਾ। ਕਈ ਵਾਰ ਕੋਈ ਵਿਅਕਤੀ ਬਾਹਰੋਂ ਬਿਲਕੁਲ ਆਮ ਨਜ਼ਰ ਆ ਰਿਹਾ ਹੈ, ਗੱਲਾਂ ਕਰ ਰਿਹਾ, ਹੱਸ ਖੇਡ ਰਿਹਾ, ਪਰ ਅੰਦਰੋਂ ਉਹ ਕਿਸੇ ਮੁਸ਼ਕਲ ਵਿੱਚੋਂ ਲੰਘ ਰਿਹਾ ਹੁੰਦਾ। ਇਸ ਲਈ ਕਿਸੇ ਦੀ ਗੱਲ ਨੂੰ ਛੋਟਾ ਸਮਝਣ ਦੀ ਬਜਾਏ ਉਸ ਨੂੰ ਧਿਆਨ ਨਾਲ ਸੁਣਨਾ ਬਹੁਤ ਜ਼ਰੂਰੀ ਹੈ। ਕਈ ਵਾਰ ਸਾਨੂੰ ਹੱਲ ਦੇਣ ਤੋਂ ਪਹਿਲਾਂ ਸਿਰਫ ਕਿਸੇ ਦੀ ਗੱਲ ਸੁਣਨ ਦੀ ਲੋੜ ਹੁੰਦੀ ਹੈ, ਅਤੇ ਜੇ ਕਿਸੇ ਨੂੰ ਲੱਗੇ ਕਿ ਉਹ ਆਪਣੀ ਪਰੇਸ਼ਾਨੀ ਨਾਲ ਇਕੱਲੇ ਨਹੀਂ ਨਜਿੱਠ ਪਾ ਰਿਹਾ ਤਾਂ ਮਾਹਿਰ ਦੀ ਮਦਦ ਲੈਣ ਵਿੱਚ ਵੀ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਇਸੇ ਮਹੱਤਵਪੂਰਨ ਵਿਸ਼ੇ ਨੂੰ ਹੋਰ ਸਮਝਣ ਲਈ ਅਸੀਂ ਡਾਕਟਰ ਨਵਨੀਤ ਚਹਿਲ ਨਾਲ ਗੱਲ ਕੀਤੀ ਹੈ। ਡਾਕਟਰ ਨਵਨੀਤ ਚਹਿਲ ਜੀ ਸਾਈਕੋਲੋਜੀ

0: ਸਰਵਿਸ ਵਿੱਚ ਪ੍ਰੋਫੈਸ਼ਨਲੀ ਜੁੜੇ ਹੋਏ ਨੇ ਤੇ ਆਓ ਸੁਣਦੇ ਹਾਂ ਉਹਨਾਂ ਨਾਲ ਕੀਤੀ ਹੋਈ ਇਹ ਖਾਸ ਮੁਲਾਕਾਤ।
1: ਨਮਸਕਾਰ, ਡਾਕਟਰ ਨਵਨੀਤ ਚਹਿਲ ਜੀ, ਸਭ ਤੋਂ ਪਹਿਲਾਂ ਯੁਵਵਾਣੀ ਪ੍ਰੋਗਰਾਮ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ।
2: ਥੈਂਕ ਯੂ ਜੀ।
1: ਅੱਜ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਦੇ ਮੌਕੇ ਤੇ ਤੁਹਾਡੇ ਨਾਲ ਮਾਨਸਿਕ ਸਿਹਤ ਅਤੇ ਇਸ ਨਾਲ ਜੁੜੇ ਕੁਝ ਅਹਿਮ ਪੱਖਾਂ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਚਹਿਲ ਜੀ, ਸਭ ਤੋਂ ਪਹਿਲਾਂ ਦੱਸੋ ਕਿ ਵਰਲਡ ਸੁਸਾਈਡ ਪ੍ਰਿਵੈਂਸ਼ਨ ਡੇ ਯਾਨੀ ਕਿ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਉਣ ਦਾ ਮੁੱਖ ਮਕਸਦ ਕੀ ਹੈ?
2: ਦੇਖੋ, ਵਰਲਡ ਸੁਸਾਈਡ ਪ੍ਰਿਵੈਂਸ਼ਨ ਡੇ ਮਨਾਉਣ ਦਾ ਮੁੱਖ ਮਕਸਦ ਨਾ ਸੁਸਾਈਡ ਬਾਰੇ ਅਵੇਅਰਨੈਸ ਵਧਾਉਣਾ, ਜਿਹੜਾ ਆਪਣੀ ਸੋਸਾਇਟੀ ਦੇ ਵਿੱਚ ਸਟਿਗਮਾ ਮੈਂਟਲ ਹੈਲਥ ਨੂੰ ਲੈ ਕੇ ਉਸ ਨੂੰ ਘਟਾਉਣਾ ਤੇ ਲੋਕਾਂ ਨੂੰ ਇਹ ਸਮਝਾਉਣਾ ਕਿ ਜੇ ਆਪਾਂ ਕਿਸੇ ਤੋਂ ਮਦਦ ਮੰਗ ਰਹੇ ਹਾਂ ਨਾ, ਹੈਲਪ ਮੰਗ ਰਹੇ ਹਾਂ, ਤੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਮਜ਼ੋਰ ਹੈ। ਆਸਕਿੰਗ ਫਾਰ ਹੈਲਪ ਇਜ਼ ਅ ਸਾਈਨ ਆਫ ਸਟਰੈਂਥ, ਜਿਵੇਂ ਆਪਾਂ ਇੰਗਲਿਸ਼ ਚ ਕਹਿੰਦੇ ਹਾਂ ਕਿ ਕਈ ਵਾਰ ਚੀਜ਼ਾਂ ਹੁੰਦੀਆਂ ਨਾ ਕਿ ਆਪਾਂ ਨੂੰ ਇਹ ਲੱਗਦਾ ਕਿ ਜੇ ਆਪਾਂ ਕਿਸੇ ਤੋਂ ਮਦਦ ਮੰਗਾਂਗੇ ਤਾਂ ਅਗਲਾ ਪਰਸਨ ਇਹ ਸੋਚੂਗਾ ਵੀ ਆਪਾਂ ਕਮਜ਼ੋਰ ਹੈ, ਤੇ ਕਈ ਵਾਰ ਕਈ ਵਿਅਕਤੀ ਨਾ ਆਪ ਵੀ ਤਕਲੀਫ ਕਿਸੇ ਨਾਲ ਸਾਂਝੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਕਿ ਸਾਨੂੰ ਕੋਈ ਪਰਸਨ ਜੱਜ ਕਰੂਗਾ। ਇਸ ਲਈ ਇਹ ਇੱਕ ਇੰਪੋਰਟੈਂਟ ਦਿਨ ਹੈ ਜਿਸ ਵਿੱਚ ਇਹ ਇੰਪੋਰਟੈਂਟ ਮੈਸੇਜ ਦੱਸਿਆ ਗਿਆ ਕਿ ਗੱਲ ਕਰੋ, ਸੁਣੋ ਤੇ ਕਿਸੇ ਨੂੰ ਵੀ ਇਕੱਲੇ ਨਾ ਛੱਡੋ। ਤੇ ਇਹ ਦਿਨ 10 ਸਤੰਬਰ ਹੀ ਕਿਉਂ ਚੂਜ਼ ਕੀਤਾ ਗਿਆ? 2003 ਸਟਾਕਹੋਲਮ ਸਵੀਡਨ ਦੇ ਵਿੱਚ ਇੱਕ ਦਿਨ ਡਿਸਾਈਡ ਕੀਤਾ ਗਿਆ 10 ਸਤੰਬਰ ਕਿ ਜਿਸ ਦਿਨ ਸੁਸਾਈਡ ਬਾਰੇ ਗੱਲ ਕੀਤੀ ਗਈ ਤੇ ਇਹ ਦੱਸਿਆ ਗਿਆ ਕਿ ਸੁਸਾਈਡ ਬਾਰੇ ਗੱਲ ਹੀ ਨਹੀਂ ਕਰਨੀ ਆਪਾਂ, ਇਹ ਸੁਸਾਈਡ ਪ੍ਰੀਵੈਂਟੇਬਲ ਵੀ ਹੈ, ਬਹੁਤ ਲੋਕਾਂ ਦੀਆਂ ਜਾਨਾਂ ਵੀ ਬਚਾ ਸਕਦੇ ਹਾਂ।
1: ਡਾਕਟਰ ਜੀ, ਅੱਜ ਕੱਲ ਨੌਜਵਾਨਾਂ ਵਿੱਚ ਮਾਨਸਿਕ ਤਣਾਅ ਅਤੇ ਦਬਾਅ ਦੇ ਮੁੱਖ ਕਾਰਨ ਕੀ ਦੇਖਣ ਨੂੰ ਮਿਲਦੇ ਨੇ?
2: ਹਾਂਜੀ, ਜੋ ਰੂਟੀਨ ਓਪੀਡੀ ਦੇ ਵਿੱਚ ਮੈਂ ਚੀਜ਼ਾਂ ਨੂੰ ਦੇਖਦੀ ਹਾਂ ਨਾ, ਜਿਹੜਾ ਮੁੱਖ ਕਾਰਨ ਹੈ ਸਟ੍ਰੈਸ, ਤੇ ਸਟ੍ਰੈਸ ਕੀ ਹੈ? ਸਟ੍ਰੈਸ ਇੱਕ ਗੈਪ ਹੈ ਐਕਸਪੈਕਟੇਸ਼ਨ ਤੇ ਰਿਐਲਿਟੀ, ਜੋ ਨੌਜਵਾਨ ਸੋਚ ਰਿਹਾ, ਜੋ ਐਕਸਪੈਕਟ ਕਰ ਰਿਹਾ, ਰਿਐਲਿਟੀ ਦੇ ਵਿੱਚ ਜਦੋਂ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲਦੀ ਤਾਂ ਉਹ ਇੱਕ ਮਾਨਸਿਕ ਤਣਾਅ ਦੇ ਵਿੱਚ ਆ ਜਾਂਦੇ ਆ। ਨੌਜਵਾਨ ਪ੍ਰੈਸ਼ਰ ਮਹਿਸੂਸ ਕਰਦੇ ਆ ਪੜ੍ਹਾਈ ਦਾ, ਐਗਜ਼ਾਮ ਦਾ, ਆਪਦੇ ਕਰੀਅਰ ਨੂੰ ਲੈ ਕੇ, ਜੋਬ ਨੂੰ ਲੈ ਕੇ ਉਹਨਾਂ ਨੂੰ ਅਨਸਰਟਨਿਟੀ ਹੈ ਕਿ ਜੇ ਪੜ੍ਹ ਲੈ ਕੇ ਜਾ ਕੇ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ। ਉਹਨਾਂ ਦੇ ਆਪਦੇ ਅੰਦਰ ਇੱਕ ਕੰਪੀਟੀਸ਼ਨ ਹੋ ਜਾਂਦਾ ਜਦੋਂ ਉਹ ਕਿਸੇ ਤਰੀਕੇ ਦਾ ਸੋਸ਼ਲ ਮੀਡੀਆ ਦੇਖਦੇ ਆ, ਉਹ ਦੇਖਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਦੋਸਤ ਇੰਨਾ ਅੱਗੇ ਨਿਕਲ ਗਿਆ, ਉਹ ਪਿੱਛੇ ਰਹਿ ਗਿਆ, ਤੇ ਦਿਮਾਗ ਦੇ ਅੰਦਰ ਹੀ ਅੰਦਰ ਨਾ ਇੱਕ ਸੋਸ਼ਲ ਆਈਸੋਲੇਸ਼ਨ ਵੀ ਪੈਦਾ ਕਰ ਲੈਂਦੇ ਆ ਕੰਪੈਰੀਜ਼ਨ ਲੈ ਕੇ, ਤੇ ਇਹੀ ਇੱਕ ਮਾਨਸਿਕ ਤਣਾਅ ਦਾ ਕਾਰਨ ਹੈ ਅੱਜ ਦੀ ਯੂਥ, ਅੱਜ ਦੇ ਨੌਜਵਾਨਾਂ।
1: ਤੇ ਡਾਕਟਰ, ਜੇ ਕੋਈ ਵਿਅਕਤੀ ਅੰਦਰੋਂ ਬਹੁਤ ਪਰੇਸ਼ਾਨ ਹੋਵੇ ਤਾਂ ਕਿਹੜੇ ਸ਼ੁਰੂਆਤੀ ਸੰਕੇਤ ਹੁੰਦੇ ਨੇ ਜਿਨ੍ਹਾਂ ਨੂੰ ਪਰਿਵਾਰ ਜਾਂ ਦੋਸਤਾਂ ਵੱਲੋਂ ਗੰਭੀਰਤਾ ਨਾਲ ਲੈਣਾ ਚਾਹੀਦਾ?
2: ਜੋ ਸਭ ਤੋਂ ਪਹਿਲਾਂ ਚੇਂਜ ਅਸੀਂ ਦੇਖਦੇ ਹਾਂ ਨਾ, ਉਹਨਾਂ ਦੇ ਵਿਹਾਰ ਚ ਚੇਂਜ, ਮਤਲਬ ਉਹ ਲੋਕਾਂ ਦੇ ਵਿੱਚ ਜਾਣਾ ਆਉਣਾ ਬੰਦ ਕਰ ਦਿੰਦੇ ਆ, ਸੋਸ਼ਲ ਵਿਦਰੋਲ ਦੇ ਸਿੰਪਟਮਸ ਆਉਂਦੇ ਆ, ਉਹਨਾਂ ਦੇ ਅੰਦਰ ਬਹੁਤ ਉਦਾਸੀ ਦੇਖਣ ਨੂੰ ਮਿਲਦੀ ਹੈ, ਬਹੁਤ ਸੈਡ ਰਹਿੰਦੇ ਆ ਅੰਦਰ, ਉਹਨਾਂ ਦੇ ਹੋਪਲੈਸਨੈਸ ਹੋ ਜਾਂਦੀ ਹੈ ਕਿ ਚੀਜ਼ਾਂ ਨਾ ਠੀਕ ਨਹੀਂ ਹੋ ਸਕਦੀਆਂ, ਬਿਨਾਂ ਰੀਜ਼ਨ ਤੋਂ ਉਹਨਾਂ ਨੂੰ ਗੁੱਸਾ ਆਉਂਦਾ, ਨੀਂਦ ਦੇ ਵਿੱਚ ਵੀ ਚੇਂਜ ਆਉਂਦਾ, ਕਈ ਵਾਰ ਬਹੁਤ ਲੋਕਾਂ ਦੀ ਨੀਂਦ ਬਹੁਤ ਘੱਟ ਜਾਂਦੀ ਹੈ ਤੇ ਕਈਆਂ ਦੀ ਬਹੁਤ ਹੀ ਵੱਧ ਜਾਂਦੀ ਹੈ ਕਿ ਉਹਨਾਂ ਦਾ ਉੱਠਣ ਨੂੰ ਹੀ ਜੀ ਨਹੀਂ ਕਰਦਾ, ਖਾਣ ਪੀਣ ਚ ਚੇਂਜ ਦੇਖਿਆ ਜਾਂਦਾ, ਕਈਆਂ ਨੂੰ ਤਾਂ ਭੁੱਖ ਬਹੁਤ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਕਈਆਂ ਦੀ ਭੁੱਖ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਦੇਖਿਆ ਗਿਆ ਕਿ ਇਹ ਜਿਹੜੇ ਸ਼ੁਰੂਆਤੀ ਲੱਛਣ ਹੈ, ਪਰ ਜਦੋਂ ਆਪਾਂ ਨੂੰ ਇਹ ਲੱਗ ਜਾਂਦਾ ਕਿ ਚੀਜ਼ ਸੁਸਾਈਡ ਵੱਲ ਨੂੰ ਵੱਧ ਰਹੀ ਹੈ, ਉਦੋਂ ਕੀ ਲੱਛਣ ਦੇਖਣ ਨੂੰ ਮਿਲਦੇ ਆ ਕਿ ਕੋਈ ਵੀ ਇਨਸਾਨ ਨਾ ਆਪਣੀਆਂ ਪਸੰਦੀਦਾ ਚੀਜ਼ਾਂ ਕਿਸੇ ਨੂੰ ਦੇਣ ਲੱਗ ਜਾਂਦਾ, ਐਜ਼ ਏ ਗਿਫਟ ਦੇਣ ਲੱਗ ਜਾਂਦਾ ਤੇ ਕਹਿ ਦਿੰਦਾ ਆਹ ਚੀਜ਼ ਤੁਸੀਂ ਲੈ ਜਾਓ, ਆਹ ਕੱਪੜੇ ਤੁਸੀਂ ਲੈ ਜਾਓ, ਜਾਂ ਉਹ ਜ਼ਿੰਦਗੀ ਦੇ ਵਿੱਚ ਇੰਟਰਸਟ ਲੂਜ਼ ਕਰਨ ਲੱਗ ਜਾਂਦੇ, ਉਹ ਇਹ ਜਿਹੀਆਂ ਗੱਲਾਂ ਵੀ ਕਰਦੇ ਕਿ ਹੁਣ ਤਾਂ ਨਾ ਮੇਰਾ ਜ਼ਿੰਦਗੀ ਜਿਉਣ ਨੂੰ ਜੀ ਨਹੀਂ ਕਰਦਾ, ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈਗਾ, ਮੌਤ ਬਾਰੇ, ਆਪਦੇ ਆਪ ਨੂੰ ਨੁਕਸਾਨ ਪਹੁੰਚਾਉਣ ਬਾਰੇ ਵੀ ਗੱਲਾਂ ਕਰਦੇ ਆ, ਤਾਂ ਇਸ ਚੀਜ਼ ਕਰਕੇ ਨਜ਼ਰ ਅੰਦਾਜ਼ ਨਹੀਂ ਕਰਦੇ ਨਾ ਕਿ ਇਹ ਬੰਦਾ ਨਾ ਅਟੈਂਸ਼ਨ ਸੀਕ ਕਰ ਰਿਹਾ ਵੀ ਮੇਰੇ ਵੱਲ ਨੂੰ ਧਿਆਨ ਦਿਓ। ਨਹੀਂ, ਕਈ ਵਾਰ ਕਈ ਲੱਛਣ ਨਾ ਆਪਾਂ ਇਗਨੋਰ ਨਹੀਂ ਕਰ ਸਕਦੇ, ਤਾਂ ਉਸ ਟਾਈਮ ਤੇ ਪ੍ਰੋਫੈਸ਼ਨਲ ਹੈਲਪ ਲੈਣੀ ਜਾਂ ਐਕਸਪਰਟ ਦੀ ਹੈਲਪ ਲੈਣ ਤੋਂ ਗੁਰੇਜ਼ ਨਾ ਕਰੋ।
1: ਜਿਵੇਂ ਤੁਸੀਂ ਕਿਹਾ ਕਿ ਕਈ ਵਾਰ ਇਨਸਾਨ ਕਹਿ ਲੱਗ ਜਾਂਦਾ ਮੈਂ ਜੀਣਾ ਨਹੀਂ ਚਾਹੁੰਦਾ ਜਾਂ ਮੌਤ ਦੀਆਂ ਗੱਲਾਂ ਕਰਨ ਲੱਗ ਜਾਂਦਾ, ਉਸ ਸਮੇਂ ਪਰਿਵਾਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਆ, ਜਾਂ ਦੋਸਤ, ਉਸ ਸਮੇਂ ਇਹੋ ਜਿਹਾ ਕੀ ਕਰਨਾ ਚਾਹੀਦਾ ਪ੍ਰੋਫੈਸ਼ਨਲੀ ਕਿ ਉਹਨਾਂ ਦੀ ਆਪਾਂ ਮਦਦ ਕਰ ਸਕੀਏ?
2: ਸਭ ਤੋਂ ਪਹਿਲੀ ਚੀਜ਼ ਤਾਂ ਕੀ ਹੈ ਕਿ ਉਹਨਾਂ ਨੂੰ ਕਦੇ ਵੀ ਇਕੱਲੇ ਨਾ ਛੱਡੋ। ਕਿਸੇ ਬੰਦੇ ਨੂੰ ਨਾ ਸਿਰਫ ਇੱਕ ਕੰਨ ਚਾਹੀਦਾ ਹੁੰਦਾ, ਸਿਰਫ ਇੱਕ ਈਅਰ ਜਾਂ ਇੱਕ ਕੰਨ ਚਾਹੀਦਾ ਹੁੰਦਾ ਜਿਹੜਾ ਉਹਨਾਂ ਨੂੰ ਸੁਣ ਲੇ, ਪਰ ਉਹਨਾਂ ਨੂੰ ਕੁਐਸਚਨ ਨਾ ਪੁੱਛੇ, ਤੇ ਜਦੋਂ ਆਪਾਂ ਕਿਸੇ ਨੂੰ ਬੈਠ ਕੇ ਸੁਣਦੇ ਹਾਂ ਤਾਂ ਅੱਧੀ ਪ੍ਰੋਬਲਮ ਉੱਥੇ ਹੀ ਖਤਮ ਹੋ ਜਾਂਦੀ ਹੈ, ਪਰ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਮਤਲਬ ਹੁਣ ਠੀਕ ਨਹੀਂ ਸੋਚ ਰਿਹਾ, ਜਿਵੇਂ ਇਹ ਪਹਿਲਾ ਬੰਦਾ ਸੀ ਹੁਣ ਇਹਦੇ ਵਿੱਚ ਚੇਂਜ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ, ਤਾਂ ਕਈ ਵਾਰ ਆਪਾਂ ਉਹਨਾਂ ਨੂੰ ਡਾਇਰੈਕਟ ਕੁਐਸਚਨ ਵੀ ਪੁੱਛ ਸਕਦੇ ਹਾਂ ਕਿ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਕਿ ਤੁਹਾਡੇ ਮਨ ਵਿੱਚ ਕੋਈ ਨੁਕਸਾਨ ਪਹੁੰਚਾਉਣ ਦੇ ਕੋਈ ਵਿਚਾਰ ਤਾਂ ਨਹੀਂ ਆ ਰਹੇ, ਇਹਦੇ ਨਾਲ ਅਗਲੇ ਪਰਸਨ ਨੂੰ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਮਿਲ ਜਾਂਦਾ। ਆਪਾਂ ਇਸ ਟਾਈਮ ਤੇ ਉਹਨਾਂ ਨੂੰ ਇਹ ਨਹੀਂ ਕਹਿਣਾ ਹੁੰਦਾ ਵੀ ਤੁਸੀਂ ਸਟਰੋਂਗ ਬਣੋ ਜਾਂ ਤੁਸੀਂ ਅਗਲੇ ਬੰਦੇ ਨੂੰ ਦੇਖੋ ਤਾਂ ਤੁਹਾਡੇ ਨਾਲ ਵੀ ਮਾੜਾ, ਆਪਾਂ ਸਿਰਫ ਉਹਨਾਂ ਦੀ ਗੱਲ ਨੂੰ ਸੁਣਨਾ ਹੁੰਦਾ ਤੇ ਉਹਨਾਂ ਨੂੰ ਇਹ ਕਹਿਣਾ ਹੁੰਦਾ ਵੀ ਕੋਈ ਗੱਲ ਨਹੀਂ, ਮੈਂ ਤੁਹਾਡੇ ਨਾਲ ਹਾਂ, ਆਪਾਂ ਇਕੱਠੇ ਹੈਂਡਲ ਕਰਾਂਗੇ, ਜੇ ਲੋੜ ਪਈ ਤਾਂ ਆਪਾਂ ਪ੍ਰੋਫੈਸ਼ਨਲ ਜਾਂ ਐਕਸਪਰਟ ਦੀ ਹੈਲਪ ਵੀ ਲੈ ਸਕਦੇ ਹਾਂ।

0: ਨੂੰ ਬਹੁਤ ਭਾਰੀ ਮਹਿਸੂਸ ਹੋਣ ਲੱਗ ਜਾਂਦਾ। ਜੇ ਮੈਂ ਇੱਥੇ ਇੱਕ ਇਗਜ਼ਾਮਪਲ ਦਵਾਂ ਤੇ ਇੱਕ ਪ੍ਰੈਸ਼ਰ ਕੁੱਕਰ ਦੀ ਇਗਜ਼ਾਮਪਲ ਬਹੁਤ ਵਧੀਆ ਸੈੱਟ ਬੈਠੂਗੀ ਕਿ ਜਿਵੇਂ ਇੱਕ ਪ੍ਰੈਸ਼ਰ ਕੁੱਕਰ ਹੈ ਤੇ ਉਹਦੀ ਵਿਸਲ ਨੂੰ ਵੀ ਮੈਂ ਬੰਦ ਕਰ ਲਾਂ, ਫਟਾਂਗੀ ਨਾ, ਤੇ ਜੇ ਮੈਂ ਉਹ ਵਿਸਲ ਨੂੰ ਰਿਲੀਜ਼ ਕਰੀ ਜਾਵਾਂ ਤਾਂ ਕਾਂਸਟੈਂਟ ਜਿਹੜੀ ਵੈਂਟਿੰਗ ਆਊਟ ਹੈ ਨਾ ਉਹਦਾ ਮਨ ਦਾ ਭਾਰ ਕਿਸੇ ਨਾਲ ਹਲਕਾ ਕਰਨਾ, ਇਹ ਬਹੁਤ ਜ਼ਿਆਦਾ ਕਾਰਗਰ ਸਿੱਧ ਹੁੰਦਾ। ਤੇ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਨਾ ਤਾਂ ਉੱਥੇ ਜ਼ਰੂਰੀ ਨਹੀਂ ਕਿ ਆਪਾਂ ਸੋਲਿਊਸ਼ਨ ਲੱਭ ਰਹੇ ਹਾਂ, ਇਹ ਜ਼ਰੂਰ ਹੁੰਦਾ ਕਿ ਆਪਾਂ ਆਪਣੇ ਮਨ ਦੇ ਭਾਰ ਨੂੰ ਘੱਟ ਕਰੀਏ ਤੇ ਅਗਲਾ ਪਰਸਨ ਨੋਨ ਜਜਮੈਂਟਲ ਹੋ ਕੇ ਆਪਾਂ ਨੂੰ ਸੁਣੇ ਤੇ ਆਪਾਂ ਨੂੰ ਵੈਲੀਡੇਸ਼ਨ ਦੇਵੇ। ਪਰ ਯੂਜਲੀ ਇਹ ਕੰਨ ਨਾ ਸਿਰਫ ਇੱਕ ਥੈਰੇਪਿਸਟ ਜਾਂ ਸਾਈਕੋਲੋਜਿਸਟ ਦਾ ਹੀ ਹੋ ਸਕਦਾ, ਤੇ ਆਪਾਂ ਆਪ ਵੀ ਕਈ ਵਾਰ ਗੁਰੇਜ਼ ਕਰਦੇ ਹੁੰਦੇ ਆਪਣੇ ਆਸ ਪਾਸ ਦੇ ਲੋਕਾਂ ਨਾਲ ਗੱਲ ਕਰਨ ਤੋਂ ਕਿਉਂਕਿ ਆਪਾਂ ਸੋਚਦੇ ਹਾਂ ਕਿ ਉਹ ਆਪਾਂ ਨੂੰ ਜੱਜ ਕਰੂਗਾ। ਪ੍ਰੋਫੈਸ਼ਨਲ ਹੈਲਪ ਲੈਣ ਨਾਲ ਨਾ ਕਾਫੀ ਫਰਕ ਪੈਂਦਾ।
1: ਤੇ ਨੌਜਵਾਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ, ਕਿਉਂਕਿ ਆਪਾਂ ਦੇਖਦੇ ਹਾਂ ਅੱਜ ਕੱਲ ਜਿਹੜੀ ਪੀੜ੍ਹੀ ਆ ਉਹ ਪੜ੍ਹਾਈ, ਨੌਕਰੀ ਆਦਿ ਨਿੱਜੀ ਜ਼ਿੰਦਗੀ ਦੇ ਦਬਾਅ ਵਿੱਚੋਂ ਲੰਘ ਰਹੀ ਹੈ?
0: ਹਾਂਜੀ, ਮੇਰਾ ਯੰਗਸਟਰਸ ਨੂੰ, ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਕਿ ਤੁਹਾਡੀ ਵੈਲਿਊ ਨਾ ਤੁਹਾਡੇ ਮਾਰਕਸ ਜਾਂ ਜਿਸ ਤਰੀਕੇ ਨਾਲ ਤੁਸੀਂ ਤਨਖਾਹ ਜਾਂ ਸੈਲਰੀ ਲੈ ਰਹੇ ਹੋ, ਕੀ ਤੁਹਾਡਾ ਜੋਬ ਟਾਈਟਲ ਹੈ ਨਾ, ਇਹਨਾਂ ਚੀਜ਼ਾਂ ਨਾਲ ਡਿਫਾਈਨ ਨਹੀਂ ਹੁੰਦੀ। ਇਹਨਾਂ ਚੀਜ਼ਾਂ ਨਾਲ ਆਪਣੀ ਜ਼ਿੰਦਗੀ ਡਿਸਾਈਡ ਨਹੀਂ ਹੁੰਦੀ, ਉਹ ਇੱਕ ਸਿਰਫ ਇੱਕ ਸਿਚੁਏਸ਼ਨ ਹੁੰਦੀ ਹੈ ਤੇ ਇੱਕ ਡਿਫਿਕਲਟ ਫੇਸ ਹੋ ਸਕਦਾ ਕਿ ਕਿਸੇ ਨੂੰ ਨੌਕਰੀ ਮਿਲੀ ਜਾਂ ਨਹੀਂ ਮਿਲੀ। ਪਰ ਉਹ ਡਿਫਿਕਲਟ ਫੇਸ ਦੇ ਨਾਲ ਇਹੀ ਸੋਚ ਲੈਣਾ ਕਿ ਪੂਰੀ ਜ਼ਿੰਦਗੀ ਹੀ ਖਰਾਬ ਹੋ ਗਈ, ਉਹ ਸਹੀ ਚੀਜ਼ ਨਹੀਂ। ਜ਼ਿੰਦਗੀ ਇੱਕ ਕਿਤਾਬ ਹੈ, ਜੇ ਇੱਕ ਪੰਨਾ ਆਪਾਂ ਨੂੰ ਨਹੀਂ ਪਸੰਦ ਆਇਆ ਤਾਂ ਆਪਾਂ ਆਪਦੇ ਪੰਨੇ ਨੂੰ ਬਦਲ ਸਕਦੇ ਹਾਂ। ਕੀ ਪਤਾ ਜਦੋਂ ਨੈਕਸਟ ਚੈਪਟਰ ਤੇ ਜਾਵਾਂਗੇ, ਨੈਕਸਟ ਫੇਸ ਲਾਈਫ ਤੇ ਜਾਵਾਂਗੇ ਤਾਂ ਹੋਰ ਵੀ ਜ਼ਿਆਦਾ ਇੰਟਰਸਟਿੰਗ ਹੋ ਜੇ। ਪਰ ਜ਼ਿੰਦਗੀ ਨੂੰ ਆਪਾਂ ਡਰ ਡਰ ਕੇ ਨਹੀਂ ਜਿਉਣਾ, ਆਪਾਂ ਕੱਟਣਾ ਨਹੀਂ, ਆਪਾਂ ਜਿਉਣਾ ਸਿੱਖਣਾ। ਕਿਉਂਕਿ ਜਿੰਨੀਆਂ ਹਨੇਰੀਆਂ ਆਉਂਦੀਆਂ ਨਾ, ਹਨੇਰੀਆਂ ਆਉਣ ਦਾ ਮਤਲਬ ਹੁੰਦਾ ਕਿ ਆਪਾਂ ਅੰਦਰੋਂ ਮਜ਼ਬੂਤ ਹੁੰਦੇ ਹਾਂ। ਪਰ ਜਦੋਂ ਆਪਾਂ ਅੰਦਰੋਂ ਮਜ਼ਬੂਤ ਹੁੰਦੇ ਹਾਂ, ਆਪਾਂ ਹੋਰ ਵਧੀਆ ਤਰੀਕੇ ਨਾਲ ਪਰਫਾਰਮ ਕਰ ਸਕਦੇ ਹਾਂ। ਤਾਂ ਪ੍ਰੋਫੈਸ਼ਨਲ ਹੈਲਪ ਜ਼ਰੂਰ ਮੰਗੋ, ਐਕਸਪਰਟ ਦੀ ਰਾਏ ਜ਼ਰੂਰ ਲਓ।
1: ਹਾਂਜੀ, ਤੇ ਅੰਤ ਵਿੱਚ ਡਾਕਟਰ ਚਹਿਲ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
0: ਹਾਂਜੀ, ਸਰੋਤਿਆਂ ਨੂੰ, ਜੋ ਵੀ ਲੋਕ ਮੈਨੂੰ ਸੁਣ ਰਹੇ ਆ, ਉਹਨਾਂ ਨੂੰ ਮੇਰਾ ਇਹੀ ਇੱਕ ਸੰਦੇਸ਼ ਹੈ ਕਿ ਹਰ ਜ਼ਿੰਦਗੀ ਕੀਮਤੀ ਹੈ ਤੇ ਹਰ ਮੁਸ਼ਕਲ ਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ ਖਤਮ ਹੋ ਗਈ। ਜੇ ਆਪਣੇ ਘਰ 'ਚ ਕੋਈ ਪਾਈਪ ਲੀਕ ਕਰਦੀ ਹੈ ਤਾਂ ਆਪਾਂ ਹਮੇਸ਼ਾ ਪਲੰਬਰ ਨੂੰ ਬੁਲਾਉਣੇ ਆ, ਜੇ ਇਲੈਕਟ੍ਰੀਸਿਟੀ ਦਾ ਇਸ਼ੂ ਆ ਤਾਂ ਆਪ ਇਲੈਕਟ੍ਰੀਸ਼ੀਅਨ ਨੂੰ ਬੁਲਾਉਣੇ ਆ। ਪਰ ਮੈਂਟਲ ਹੈਲਥ ਜਾਂ ਮਨੋਰੋਗ ਜਾਂ ਕੋਈ ਮਨ ਦੀ ਸਥਿਤੀ ਇਹ ਜੀ ਆ ਜਾਂਦੀ ਹੈ ਤਾਂ ਆਪਾਂ ਆਸ ਪਾਸ ਤੋਂ ਹੈਲਪ ਕਿਉਂ ਮੰਗਦੇ ਆ? ਆਪਾਂ ਨੂੰ ਇਸ ਸਟਿਗਮਾ ਨੂੰ ਤੋੜਨਾ ਪਊਗਾ, ਐਕਸਪਰਟ ਦਾ ਓਪੀਨੀਅਨ ਲੈਣਾ ਪਊਗਾ। ਆਓ ਆਪਾਂ ਸਾਰੇ ਇਕੱਠੇ ਹੋ ਕੇ ਇਸ ਚੀਜ਼ ਬਾਰੇ ਗੱਲ ਕਰੀਏ, ਸੁਣੀਏ, ਕਿਸੇ ਨੂੰ ਜੱਜ ਨਾ ਕਰੀਏ, ਕਿਉਂਕਿ ਇੱਕ ਮੁਸ਼ਕਿਲ ਪਲ ਪੂਰੀ ਜ਼ਿੰਦਗੀ ਦਾ ਫੈਸਲਾ ਨਹੀਂ ਕਰ ਸਕਦਾ। ਜ਼ਿੰਦਗੀਆਂ ਬਹੁਤ ਕੀਮਤੀ ਨੇ।
1: ਹਾਂਜੀ, ਤੇ ਡਾਕਟਰ ਨਵਨੀਤ ਚਹਿਲ ਜੀ, ਤੁਸੀਂ ਬਹੁਤ ਹੀ ਸੌਖੇ ਅਤੇ ਸਮਝਣਯੋਗ ਢੰਗ ਨਾਲ ਸਾਡੇ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਤੁਹਾਡੇ ਵੱਲੋਂ ਦਿੱਤੇ ਵਿਚਾਰ ਯਕੀਨਨ ਸਾਡੇ ਅਤੇ ਸਾਡੇ ਸਰੋਤਿਆਂ ਲਈ ਲਾਹੇਵੰਦ ਰਹਿਣਗੇ। ਯੁਵਾਨੀ ਨਾਲ ਜੁੜਨ ਅਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਦਿਲੋਂ ਧੰਨਵਾਦ।
0: ਥੈਂਕ ਯੂ ਜੀ।
1: ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਨਵਨੀਤ ਚਹਿਲ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਇਸ ਜ਼ਰੂਰੀ ਵਿਸ਼ੇ ਬਾਰੇ ਸਾਡੇ ਨਾਲ ਗੱਲਬਾਤ ਕੀਤੀ। ਸਰੋਤਿਓ, ਕਿਸੇ ਆਪਣੇ ਦੀ ਗੱਲ ਸੁਣਨਾ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਅਤੇ ਲੋੜ ਪੈਣ ਤੇ ਸਹੀ ਮਦਦ ਤੱਕ ਪਹੁੰਚਾਉਣਾ, ਇਹ ਛੋਟੀਆਂ ਗੱਲਾਂ ਨਹੀਂ। ਇਸੇ ਲਈ ਆਪਣੇ ਆਲੇ ਦੁਆਲੇ ਦੇ ਲੋਕਾਂ ਲਈ ਥੋੜਾ ਸਮਾਂ ਕੱਢੋ। ਕਈ ਵਾਰ ਸਾਡਾ ਇੱਕ ਸਵਾਲ, ਤੁਸੀਂ ਠੀਕ ਹੋ, ਕਿਸੇ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇ ਸਕਦੇ। ਤੇ ਹੁਣ ਇਸ ਗੰਭੀਰ ਗੱਲਬਾਤ ਬਾਅਦ ਥੋੜਾ ਜਿਹਾ ਸੰਗੀਤਕ ਵਿਰਾਮ ਲੈਂਦੇ ਹਾਂ।

ਸਵਾਗਤ ਹੈ ਤੁਹਾਡਾ ਗੀਤ ਤੋਂ ਬਾਅਦ। ਸਰੋਤੇ, ਹੁਣ ਵੱਧਦੇ ਹਾਂ ਅੱਜ ਦੇ ਅਗਲੇ ਹੋਰ ਦਿਲਚਸਪ ਵਿਸ਼ੇ ਵੱਲ, ਵਿਸ਼ਵ ਵਿਚਾਰ ਸਾਂਝ ਦਿਵਸ। ਵਿਚਾਰ ਸਾਡੇ ਮਨ ਵਿੱਚ ਹਰ ਰੋਜ਼ ਆਉਂਦੇ ਨੇ, ਕਦੇ ਕਿਸੇ ਕੰਮ ਨੂੰ ਨਵੇਂ ਤਰੀਕੇ ਨਾਲ ਕਰਨ ਦਾ ਵਿਚਾਰ, ਕਦੇ ਕੋਈ

ਨਵੀਂ ਕਿਤਾਬ ਪੜ੍ਹਨ ਦਾ, ਕਦੇ ਕੋਈ ਨਵਾਂ ਕੰਮ ਸਿੱਖਣ ਦਾ ਅਤੇ ਕਈ ਵਾਰ ਕਿਸੇ ਸਮੱਸਿਆ ਦਾ ਅਜਿਹਾ ਹੱਲ ਜਿਸ ਬਾਰੇ ਪਹਿਲਾਂ ਅਸੀਂ ਸੋਚਿਆ ਵੀ ਨਹੀਂ ਹੁੰਦਾ। ਇਸ ਦਿਨ ਦਾ ਮਤਲਬ ਸਿਰਫ ਆਪਣੇ ਗੱਲ ਦੂਜਿਆਂ ਨੂੰ ਦੱਸਣਾ ਨਹੀਂ, ਸਗੋਂ ਦੂਜਿਆਂ ਦੇ ਵਿਚਾਰਾਂ ਨੂੰ ਵੀ ਧਿਆਨ ਨਾਲ ਸੁਣਨਾ ਹੈ। ਅਸੀਂ ਅਕਸਰ ਆਪਣੀ ਗੱਲ ਕਹਿਣ ਲਈ ਤਾਂ ਤਿਆਰ ਰਹਿੰਦੇ ਹਾਂ, ਪਰ ਸਾਹਮਣੇ ਵਾਲਾ ਕੀ ਕਹਿ ਰਿਹਾ ਉਸ ਨੂੰ ਸਮਝਣ ਲਈ ਸਮਾਂ ਹੀ ਨਹੀਂ ਦਿੰਦੇ। ਪਰ ਜਦੋਂ ਦੋ ਵੱਖਰੀਆਂ ਸੋਚਾਂ ਇਕੱਠੀਆਂ ਹੁੰਦੀਆਂ ਨੇ ਤਾਂ ਕਈ ਵਾਰ ਇੱਕ ਤੀਜਾ ਅਤੇ ਹੋਰ ਵਧੀਆ ਵਿਚਾਰ ਸਾਹਮਣੇ ਆ ਜਾਂਦਾ। ਮੰਨ ਲਓ ਤੁਸੀਂ ਕੋਈ ਕੰਮ ਕਰਨ ਬਾਰੇ ਸੋਚ ਰਹੇ ਹੋ, ਤੁਹਾਡਾ ਦੋਸਤ ਉਸ ਕੰਮ ਨੂੰ ਕਰਨ ਦਾ ਕੋਈ ਹੋਰ ਤਰੀਕਾ ਦੱਸ ਦਿੰਦਾ। ਹੋ ਸਕਦਾ ਕਿ ਪਹਿਲਾਂ ਤੁਹਾਨੂੰ ਉਸ ਦੀ ਗੱਲ ਵੱਖਰੀ ਲੱਗੇ, ਪਰ ਉਸ ਦੇ ਵਿਚਾਰ ਕਰਨ ਤੋਂ ਬਾਅਦ ਤੁਹਾਨੂੰ ਆਪਣਾ ਕੰਮ ਹੋਰ ਆਸਾਨ ਲੱਗਣ ਲੱਗ ਪਵੇ। ਇਸ ਲਈ ਕਿਸੇ ਦੀ ਸੋਚ ਸਾਡੇ ਨਾਲੋਂ ਵੱਖਰੀ ਹੋਵੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਗਲਤ ਹੈ। ਖਾਸ ਕਰਕੇ ਨੌਜਵਾਨਾਂ ਵਿੱਚ ਬਹੁਤ ਸਾਰੇ ਨਵੇਂ ਵਿਚਾਰ ਆਉਂਦੇ ਨੇ, ਪੜ੍ਹਾਈ ਤੋਂ ਲੈ ਕੇ ਕੰਮ, ਕਲਾ, ਖੇਡਾਂ ਅਤੇ ਸਮਾਜ ਨਾਲ ਜੁੜੇ ਮਸਲਿਆਂ ਤੱਕ। ਜੇ ਨੌਜਵਾਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲੇ ਤਾਂ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ ਜਾਵੇ ਤਾਂ ਕਈ ਚੰਗੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਹੋ ਸਕਦੀ ਹੈ। ਤਾਂ ਅੱਜ ਦੇ ਦਿਨ ਇੱਕ ਛੋਟੀ ਜਿਹੀ ਗੱਲ ਆਪਣੇ ਮਨ ਵਿੱਚ ਰੱਖੋ, ਆਪਣਾ ਚੰਗਾ ਵਿਚਾਰ ਸਾਂਝਾ ਕਰਨ ਤੋਂ ਨਾ ਡਰੋ ਅਤੇ ਦੂਜਿਆਂ ਦੇ ਵਿਚਾਰ ਸੁਣਨ ਤੋਂ ਪਿੱਛੇ ਨਾ ਹਟੋ, ਕਿਉਂਕਿ ਇੱਕ ਵਿਚਾਰ ਜਦੋਂ ਇਕੱਲਾ ਹੁੰਦਾ ਹੈ ਤਾਂ ਸਿਰਫ ਵਿਚਾਰ ਹੁੰਦਾ, ਤੇ ਜਦੋਂ ਉਹ ਸਾਂਝਾ ਹੁੰਦਾ ਤਾਂ ਉਸ ਤੋਂ ਕੁਝ ਨਵਾਂ ਬਣਨ ਦੀ ਸੰਭਾਵਨਾ ਪੈਦਾ ਹੁੰਦੀ ਹੈ। ਤੇ ਵਿਚਾਰਾਂ ਦੀ ਗੱਲ ਕਰਦੇ ਹੁਣ ਆਪਣੀ ਸਿਹਤ ਨਾਲ ਜੁੜੀ ਇੱਕ ਹੋਰ ਜਾਣਕਾਰੀ ਵੱਲ ਵੀ ਧਿਆਨ ਦਿੰਦੇ ਹਾਂ। ਅਗਲਾ ਵਿਸ਼ਾ ਹੈ ਵਰਲਡ ਜਾਈਨੋਲੋਜੀਕਲ ਅਵੇਅਰਨੈਸ ਡੇ। ਔਰਤਾਂ ਦੀ ਸਿਹਤ ਨਾਲ ਜੁੜੀਆਂ ਕਈ ਗੱਲਾਂ ਬਾਰੇ ਜਾਣਾਂਗੇ, ਕਿਉਂਕਿ ਔਰਤ ਦੀ ਕਈ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਬਾਰੇ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਪਰ ਕਈ ਵਾਰ ਝਿਜਕ ਕਰਕੇ ਜਾਂ ਇਹ ਸੋਚ ਕੇ ਕਿ ਸ਼ਾਇਦ ਇਹ ਆਮ ਗੱਲ ਹੈ, ਔਰਤਾਂ ਆਪਣੀ ਤਕਲੀਫ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਨੇ। ਮਹਾਵਾਰੀ ਨਾਲ ਜੁੜੀਆਂ ਸਮੱਸਿਆ ਹੋਣ, ਹਾਰਮੋਨਾਂ ਵਿੱਚ ਬਦਲਾ, PCOS ਅਤੇ ਜਾਂ ਇਨਫੈਕਸ਼ਨ ਤੇ ਕਈ ਵਾਰ ਸਿਹਤ ਨਾਲ ਜੁੜੀਆਂ ਹੋਈਆਂ ਹੋਰ ਪਰੇਸ਼ਾਨੀਆਂ, ਇਹਨਾਂ ਬਾਰੇ ਸਹੀ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ। ਹਰ ਔਰਤ ਦਾ ਸਰੀਰ ਵੱਖਰਾ ਹੁੰਦਾ ਹੈ, ਹਰ ਸਮੱਸਿਆ ਦੇ ਕਾਰਨ ਵੀ ਵੱਖਰੇ ਹੋ ਸਕਦੇ ਨੇ। ਇਸ ਲਈ ਕਿਸੇ ਹੋਰ ਤੋਂ ਤਜਰਬੇ ਨੂੰ ਆਪਣੇ ਉੱਤੇ ਲਾਗੂ ਕਰਨ ਦੀ ਬਜਾਏ ਜੇ ਆਪਣੇ ਸਰੀਰ ਵਿੱਚ ਕੋਈ ਲਗਾਤਾਰ ਜਾਂ ਅਸਾਧਾਰਨ ਬਦਲਾਅ ਮਹਿਸੂਸ ਹੋਵੇ ਤਾਂ ਸਿਹਤ ਮਾਹਿਰ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਜਿਵੇਂ ਸਿਹਤ ਅਲੱਗ ਅਲੱਗ ਹੁੰਦੀ ਹੈ ਤਾਂ ਉਸ ਨੂੰ ਮਹਿਸੂਸ ਕਰਨ ਦੀ, ਨਜਿੱਠਣ ਦੀ ਵੀ ਆਪਦੀ ਕਲਾ ਅਲੱਗ ਅਲੱਗ ਹੁੰਦੀ ਹੈ। ਸਿਹਤ ਨਾਲ ਜੁੜੀਆਂ ਗੱਲਾਂ ਨੂੰ ਲੁਕਾਉਣ ਦੀ ਬਜਾਏ ਉਹਨਾਂ ਬਾਰੇ ਗੱਲ ਕਰਨਾ ਜ਼ਰੂਰੀ ਹੈ, ਕਿਉਂਕਿ ਜਾਣਕਾਰੀ ਹੋਵੇਗੀ ਤਾਂ ਅਸੀਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ ਅਤੇ ਲੋੜ ਪੈਣ ਦੇ ਸਮੇਂ ਸਿਰ ਸਹੀ ਕਦਮ ਚੁੱਕ ਸਕਾਂਗੇ। ਇਸ ਲਈ ਆਪਣੀ ਸਿਹਤ ਨੂੰ ਹਲਕੇ ਵਿੱਚ ਨਾ ਲਓ, ਆਪਣੇ ਸਰੀਰ ਵਿੱਚ ਆ ਰਹੇ ਬਦਲਾਵਾਂ ਵੱਲ ਧਿਆਨ ਦਿਓ ਅਤੇ ਜਿੱਥੇ ਲੋੜ ਹੋਵੇ ਮਾਹਿਰ ਦੀ ਸਲਾਹ ਲਓ, ਕਿਉਂਕਿ ਅੱਜ ਬੇਸ਼ੱਕ ਆਪਾਂ ਕਿੰਨੇ ਵੀ ਅੱਗੇ ਵੱਧ ਜਾਈਏ ਪਰ ਕਿਤੇ ਨਾ ਕਿਤੇ ਆਪਾਂ ਆਪਦੇ ਸਰੀਰ ਦੀ ਪਰੇਸ਼ਾਨੀਆਂ ਨੂੰ ਖੁੱਲ੍ਹ ਕੇ ਨਹੀਂ ਦੱਸ ਸਕਦੇ। ਤਾਂ ਇਸ ਲਈ ਇਹ ਵੀ ਗੱਲ ਜ਼ਰੂਰੀ ਹੈ ਕਿ ਆਪਾਂ ਆਪਦੀਆਂ ਪਰੇਸ਼ਾਨੀਆਂ ਨੂੰ, ਉਹ ਕਿਸੇ ਵੀ ਪ੍ਰਕਾਰ ਦੀ ਹੋਵੇ, ਖੁੱਲ੍ਹ ਕੇ ਦੱਸੀਏ, ਉਹਨਾਂ ਨੂੰ ਦੱਸਣ ਵੇਲੇ ਝਿਜਕੀਏ ਨਾ ਤੇ ਲੋੜ ਪੈਣ ਤੇ ਮਾਹਿਰ ਦੀ ਸਲਾਹ ਵੀ ਜ਼ਰੂਰ ਲਈਏ। ਤੇ ਹੁਣ ਤੱਕ ਅਸੀਂ ਸਿਹਤ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ਬਾਰੇ ਗੱਲ ਕੀਤੀ, ਪਰ ਹੁਣ ਥੋੜਾ ਜਿਹਾ ਰੁੱਖ ਬਦਲਦੇ ਹਾਂ। ਪਰ ਪਹਿਲਾਂ ਸੁਣਦੇ ਹਾਂ ਇੱਕ

ਜੀ ਤੇ ਹੁਣ ਗੱਲ ਹੋਵੇਗੀ ਖੇਡਾਂ ਦੀ ਤੇ ਜਦੋਂ ਗੱਲ ਕ੍ਰਿਕਟ ਦੀ ਹੋਵੇ ਤਾਂ ਭਾਰਤ ਵਿੱਚ ਇਸ ਦੀ ਆਪਣੀ ਹੀ ਇੱਕ ਵੱਖਰੀ ਪਛਾਣ ਹੈ। 10 ਸਤੰਬਰ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਵੀ ਖਾਸ ਦਿਨ ਹੈ ਕਿਉਂਕਿ ਇਸ ਦਿਨ ਕੁਮਾਰ ਸ਼੍ਰੀ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਸੀ। ਰਣਜੀਤ ਸਿੰਘ ਜੀ ਨੂੰ ਉਹਨਾਂ ਦੇ ਸਮੇਂ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਗਿਣਿਆ ਜਾਂਦਾ ਹੈ। ਉਹਨਾਂ ਦਾ ਖੇਡਣ ਦਾ ਅੰਦਾਜ਼ ਕਾਫੀ ਵੱਖਰਾ ਸੀ ਤੇ ਕ੍ਰਿਕਟ ਦੇ ਇਤਿਹਾਸ ਵਿੱਚ ਉਹਨਾਂ ਦਾ ਇੱਕ ਖਾਸ ਸਥਾਨ ਹੈ। ਤੇ ਅੱਜ ਅਸੀਂ ਰਣਜੀ ਟਰਾਫੀ ਦਾ ਨਾਮ ਆਮ ਹੀ ਸੁਣਦੇ ਹਾਂ ਤਾਂ ਇਹ ਸਿਰਫ ਨਾਮ ਹੀ ਨਹੀਂ, ਇਹ ਉਹਨਾਂ ਦਾ ਦਿੱਤਾ ਹੋਇਆ ਇੱਕ ਮਹੱਤਵਪੂਰਨ ਕੰਮ ਵੀ ਹੈ। ਉਹਨਾਂ ਦੇ ਨਾਮ ਤੇ ਇਸ ਟਰਾਫੀ ਦਾ ਨਾਮ ਪਿਆ। ਰਣਜੀ ਟਰਾਫੀ ਭਾਰਤ ਦੀ ਘਰੇਲੂ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਪ੍ਰਤੀਯੋਗਤਾ ਹੈ ਜਿਸ ਵਿੱਚ ਦੇਸ਼ ਦੇ ਵੱਖ ਵੱਖ ਖੇਤਰਾਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਨੇ ਤੇ ਕਈ ਵੱਡੇ ਭਾਰਤੀ ਕ੍ਰਿਕਟਰਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਜਾਣ ਤੋਂ ਪਹਿਲਾਂ ਘਰੇਲੂ ਕ੍ਰਿਕਟ ਵਿੱਚ ਆਪਣੀ ਪਛਾਣ ਬਣਾਈ ਹੈ। ਇਸ ਲਈ ਰਣਜੀ ਟਰਾਫੀ ਸਿਰਫ ਇੱਕ ਮੁਕਾਬਲਾ ਨਹੀਂ ਸਗੋਂ ਨਵੇਂ ਖਿਡਾਰੀਆਂ ਲਈ ਆਪਣੀ ਕਾਬਲੀਅਤ ਦਿਖਾਉਣ ਦਾ ਇੱਕ ਮਹੱਤਵਪੂਰਨ ਮੰਚ ਵੀ ਹੈ। ਕਿਸੇ ਵੀ ਖੇਡ ਵਿੱਚ ਅੱਗੇ ਵਧਣ ਲਈ ਸਿਰਫ ਹੁਨਰ ਹੀ ਨਹੀਂ ਸਗੋਂ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਹਾਰ ਤੋਂ ਬਾਅਦ ਮੁੜ ਖੜੇ ਹੋਣ ਦਾ ਹੌਸਲਾ ਵੀ ਚਾਹੀਦਾ। ਖੇਡ ਦੀ ਗੱਲ ਕਰਦੇ ਹੋਏ ਇੱਕ ਗੱਲ ਤਾਂ ਕਹਿਣੀ ਬਣਦੀ ਹੈ, ਕ੍ਰਿਕਟ ਹੋਵੇ ਜਾਂ ਕੋਈ ਹੋਰ ਖੇਡ, ਮਿਹਨਤ ਅਤੇ ਲਗਾਤਾਰ ਅਭਿਆਸ ਤੋਂ ਬਿਨਾਂ ਅੱਗੇ ਵਧਣਾ ਮੁਸ਼ਕਲ ਹੈ। ਇਸ ਲਈ ਕਿਸੇ ਵੀ ਖੇਤਰ ਵਿੱਚ ਅੱਗੇ ਵਧਣਾ ਹੈ ਤਾਂ ਲਗਾਤਾਰ ਕੋਸ਼ਿਸ਼ ਕਰਨੀ ਪੈਂਦੀ ਹੈ। ਜ਼ਿੰਦਗੀ ਦੇ ਹਰ ਖੇਤਰ ਵਿੱਚ ਜਿਹੜਾ ਵਿਅਕਤੀ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ ਉਹ ਹੌਲੀ ਹੌਲੀ ਆਪਣੀ ਮੰਜ਼ਿਲ ਵੱਲ ਵੱਧਦਾ ਰਹਿੰਦਾ ਹੈ। ਤਾਂ ਕ੍ਰਿਕਟ ਦੀ ਇਸ ਗੱਲ ਤੋਂ ਥੋੜਾ ਜਿਹਾ ਰੁੱਖ ਬਦਲ ਕੇ ਹੁਣ ਚੱਲਦੇ ਹਾਂ ਅਗਲੇ ਵਿਸ਼ੇ ਵੱਲ ਜੋ ਕਿ ਹੈ ਸ਼ਿੰਗਾਰ ਜੀ। ਤੇ ਹੁਣ ਵਾਰੀ ਹੈ ਆਪਣੇ ਵਿਸ਼ੇ ਦੀ, ਇੰਟਰਨੈਸ਼ਨਲ ਮੇਕਅਪ ਡੇ। ਮੇਕਅਪ ਦਾ ਨਾਮ ਆਉਂਦੇ ਹੀ ਸਾਡੇ ਮਨ ਵਿੱਚ ਲਿਪਸਟਿਕ, ਚਿਹਰੇ ਦਾ ਸ਼ਿੰਗਾਰ, ਅੱਖਾਂ ਦੀ ਸਜਾਵਟ ਅਤੇ ਕਈ ਹੋਰ ਚੀਜ਼ਾਂ ਆ ਜਾਂਦੀਆਂ ਨੇ। ਪਰ ਸਮੇਂ ਦੇ ਨਾਲ ਮੇਕਅਪ ਨੂੰ ਦੇਖਣ ਦਾ ਢੰਗ ਵੀ ਬਦਲਿਆ ਹੈ। ਕਿਸ ਲਈ ਇਹ ਸਿਰਫ ਤਿਆਰ ਹੋਣ ਦਾ ਹਿੱਸਾ ਹੈ, ਕਿਸ ਲਈ ਆਪਣੀ ਕਲਾ ਦਿਖਾਉਣ ਦਾ ਤਰੀਕਾ ਅਤੇ ਕਿਸ ਲਈ ਆਪਣੇ ਮਨਪਸੰਦ ਰੰਗਾਂ ਨਾਲ ਖੇਡਣ ਦੀ ਖੁਸ਼ੀ। ਕਈ ਲੋਕ ਸਦਾ ਸ਼ਿੰਗਾਰ ਪਸੰਦ ਕਰਦੇ ਨੇ ਤੇ ਕਈ ਲੋਕ ਵੱਖ ਵੱਖ ਰੰਗਾਂ ਅਤੇ ਨਵੇਂ ਅੰਦਾਜ਼ਾਂ ਨਾਲ ਪ੍ਰਯੋਗ ਕਰਨਾ ਪਸੰਦ ਕਰਦੇ ਨੇ। ਦੋਵੇਂ ਆਪਣੀ ਥਾਂ ਠੀਕ ਨੇ ਕਿਉਂਕਿ ਆਪਣੀ ਪਸੰਦ ਦਾ ਚੋਣ ਕਰਨ ਦਾ ਹੱਕ ਹਰ ਵਿਅਕਤੀ ਕੋਲ ਹੈ। ਅੱਜ ਕੱਲ ਮੇਕਅਪ ਨਾਲ ਜੁੜੀ ਕਲਾ ਵਿੱਚ ਵੀ ਕਾਫੀ ਬਦਲਾਅ ਆਇਆ ਹੈ। ਚਿਹਰੇ ਨੂੰ ਸਿਰਫ ਸਜਾਉਣ ਦੀ ਬਜਾਏ ਕਈ ਲੋਕ ਮੇਕਅਪ ਰਾਹੀਂ ਆਪਣੀ ਰਚਨਾਤਮਕ ਦਿਖਾਉਂਦੇ ਨੇ। ਪਰ ਇੱਥੇ ਗੱਲ ਯਾਦ ਰੱਖਣ ਲਈ ਬਹੁਤ ਜ਼ਰੂਰੀ ਹੈ, ਮੇਕਅਪ ਸਾਡੀ ਪਹਿਚਾਣ ਨਹੀਂ। ਸੁੰਦਰ ਦਿਖਣ ਦਾ ਕੋਈ ਨਿਯਮ ਨਹੀਂ ਹੁੰਦਾ। ਕਿਸੇ ਨੂੰ ਸਾਦਗੀ ਪਸੰਦ ਹੈ, ਕਿਸੇ ਨੂੰ ਸ਼ਿੰਗਾਰ, ਕਿਸੇ ਨੂੰ ਮੇਕਅਪ ਕਰਨਾ ਚੰਗਾ ਲੱਗਦਾ ਤੇ ਕਿਸੇ ਨੂੰ ਬਿਨਾਂ ਮੇਕਅਪ ਦੇ ਰਹਿਣਾ। ਅਸਲ ਗੱਲ ਆਪਣੀ ਪਸੰਦ ਵਿੱਚ ਖੁਸ਼ ਰਹਿੰਦੀ ਹੈ, ਨਾਲ ਹੀ ਚਿਹਰੇ ਅਤੇ ਚਮੜੀ ਦੀ ਸੰਭਾਲ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਮੇਕਅਪ ਕਰਨ ਦੇ ਨਾਲ ਉਸ ਨੂੰ ਸਮੇਂ ਸਿਰ ਸਾਫ਼ ਕਰਨਾ ਅਤੇ ਆਪਣੀ ਚਮੜੀ ਨੂੰ ਆਰਾਮ ਦੇਣਾ ਵੀ ਓਨਾ ਹੀ ਜ਼ਰੂਰੀ ਹੈ ਕਿਉਂਕਿ ਮੇਕਅਪ ਅਸੀਂ ਕਈ ਵਾਰ ਆਪਣੇ ਆਤਮ ਵਿਸ਼ਵਾਸ ਲਈ ਕਰਦੇ ਹਾਂ। ਪਰ ਇਹਦਾ ਇਹ ਮਤਲਬ ਨਹੀਂ ਕਿ ਮੇਕਅਪ ਸਾਡੀ ਰੋਜ਼ਾਨਾ ਜ਼ਰੂਰਤ ਹੈ, ਅਸੀਂ ਆਪਣੇ ਅਨੁਸਾਰ ਆਪਦੇ ਆਪ ਨੂੰ ਤਿਆਰ ਕਰ ਸਕਦੇ ਹਾਂ। ਤਾਂ ਸਰੋਤਿਓ, ਅੱਜ ਦੀ ਇਸ ਗੱਲ ਨੂੰ ਇੱਕ ਛੋਟੀ ਜਿਹੀ ਸੋਚ ਨਾਲ ਯਾਦ ਰੱਖੋ, ਆਪਣੇ ਆਪ ਨੂੰ ਸਮਝਾਉਣਾ ਚੰਗੀ ਗੱਲ ਹੈ ਪਰ ਆਪਣੇ ਆਪ ਨੂੰ ਸਵੀਕਾਰ ਕਰਨਾ ਉਸ ਤੋਂ ਵੀ ਵੱਧ ਖੂਬਸੂਰਤ ਗੱਲ ਹੈ ਕਿਉਂਕਿ ਆਪਾਂ ਆਪਣੀ ਸੂਰਤ ਨੂੰ ਤਾਂ ਤਿਆਰ ਕਰ ਸਕਦੇ ਹਾਂ ਪਰ ਆਪਣੀ ਸੀਰਤ ਨੂੰ ਵੀ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਤੇ ਹੁਣ ਇਸੇ ਸੋਹਣੀ ਗੱਲ ਦੇ ਨਾਲ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਨੀ, ਪੇਸ਼ਕਰਤਾ ਸਨ ਨੂਰਦੀਪ ਕੌਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੈ 7:20 ਤੇ ਹੁਣ ਵੇਲਾ ਹੈ ਸਰੋਤਿਆਂ ਦੀ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

ਇੰਤਜ਼ਾਰ ਰਹੇਗਾ ਸਾਡੇ ਪਹਿਲੇ ਕਾਲਰ ਦਾ। ਇੱਕ ਵਾਰ ਫਿਰ ਤੋਂ ਸਟੂਡੀਓ ਦਾ ਨੰਬਰ ਦੱਸ ਰਹੀ ਹਾਂ 0164-22-40-331। ਤੇ ਆਓ ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਇੱਕ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।

0: ਸਟੂਡੀਓ ਦਾ ਨੰਬਰ ਡਾਇਲ ਕਰਕੇ ਸਾਡੇ ਪਹਿਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ।
1: ਹੈਲੋ
2: ਬਸਨਾ ਬੇਟਾ, ਨਮਸਕਾਰ।
1: ਨਮਸਕਾਰ ਜੀ, ਨਮਸਕਾਰ, ਕੌਣ ਗੱਲ ਕਰ ਰਹੇ ਹੋ?
2: ਮੈਂ ਗੁਰਮੀਤ ਸਿੰਘ, ਪਿੰਡ ਲੈਪੋ, ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦਾ ਜੀ।
1: ਜ਼ਿਲ੍ਹਾ ਫਿਰੋਜ਼ਪੁਰ ਤੋਂ, ਕੀ ਬਾਤ ਹੈ ਜੀ, ਕੀ ਹਾਲ ਚਾਲ ਹੈ ਜੀ ਗੁਰਮੀਤ ਸਿੰਘ ਜੀ? ਪਹਿਲਾਂ ਤਾਂ ਤੁਸੀਂ
2: ਬਾਬਾ ਜੀ, ਤੁਸੀਂ ਸੁਣਾਓ?
1: ਬਹੁਤ ਵਧੀਆ ਜੀ, ਤੇ ਗੀਤ ਕਿਹੜਾ ਸੁਣਨਾ ਪਸੰਦ ਕਰੋਗੇ ਜੀ ਤੁਸੀਂ?
2: ਗੀਤ ਸੁਣਾ ਜੀ, ਅਮਰ ਨੂਰੀ ਦਾ ਨਛੱਤਰਾ ਲੈ ਇੱਕ ਸਾਬਣ ਦੀ ਟਿੱਕੀ। ਮੇਰਾ ਭਰਾ ਰਹਿੰਦਾ ਲਾਲ ਬਾਈ ਨਛੱਤਰ ਸਿੰਘ।
1: ਅੱਛਾ ਜੀ, ਕੀ ਬਾਤ।
2: ਤੇ ਉਹਨੂੰ ਨਾ 5 ਮਹੀਨੇ ਹੋ ਗਏ ਕਿਸੇ ਨੇ ਸਾਬਣ ਦੀ ਟਿੱਕੀ ਨਹੀਂ ਜਾ ਕੇ ਦਿੱਤੀ। ਤੇ ਉਹਦੇ ਸਿਰ ਤੇ ਨਾ ਬੀਬੀਆਂ ਭੈਣਾਂ ਦੇ ਭਾਈ ਸਾਹਿਬ ਗਿੱਧਾ ਪਾਈ ਜਾਂਦੇ ਨੇ।
1: ਨਹੀਂ ਜੀ, ਕੋਈ ਗੱਲ ਨੀ,
2: ਭਰਜਾਈ ਨੂੰ ਕਹਿੰਦਾ, ਭਰਜਾਈ ਨੂੰ ਕਹਿੰਦਾ ਮੇਰੇ ਸਿਰ ਤੇ ਵੇਖ ਕੀ ਚੀਜ਼ ਏ।
1: ਹਾਂਜੀ,
2: ਉਹ ਵੇਖਣ ਲੱਗੀ ਜੋ ਆਣੀ ਇਹ ਤਾਂ ਜਿਵੇਂ ਦੁਸਹਿਰੇ ਵਾਲਾ ਮੇਲਾ ਲੱਗਦਾ, ਇਹ ਨਹੀਂ ਜਾਂਦਾ ਤਾਂ ਉੱਥੇ ਵੀ ਨਹੀਂ ਆਣੀ ਜਿੰਨੀ ਇੱਥੇ ਆਈ ਬੈਠੀ।
1: ਠੀਕ ਹੈ ਜੀ, ਠੀਕ
2: ਹੈ। ਉਹ ਫਿਰ ਕੀ ਕਰਨ ਲੱਗਾ, ਲਾਈ ਕੋਲ ਜਾ ਜਾ।
1: ਅੱਛਾ, ਫੇਰ ਜੀ।
2: ਤੇ ਲਾਈ ਕੋਲੇ ਗਿਆ ਤੇ ਉਹਨੇ ਉਸ ਤਰ੍ਹਾਂ ਮਾਰ ਕੇ ਸਾਰਾ ਕੁਛ ਮੇਲਾ ਤਾ।
1: ਅੱਛਾ ਜੀ।
2: ਤੇ ਉਹ ਜਦੋਂ ਤੁਰਨ ਲੱਗਾ ਤੇ ਲਾਈ ਕਹਿੰਦਾ, ਭਾਈ ਸਾਹਿਬ ਆ ਸਮਾਨ ਆਦਾ ਲਈ ਜਾਓ।
1: ਠੀਕ ਹੈ ਜੀ।
2: ਉਹ ਸਮਾਨ ਲਫਾਰੇ ਚ ਪਾ ਕੇ ਲਿਆ ਕੇ ਭਰਜਾਈ ਦੇ ਸਰਾਣੇ ਰੱਖਤਾ।
1: ਹਾਂਜੀ,
2: ਉਹ ਸਾਰਿਆਂ ਨੇ ਪ੍ਰਵੇਸ਼ ਰਾਤ ਨੂੰ ਉਧਰ ਕਰ ਲਿਆ।
1: ਹਾਂਜੀ,
2: ਤੇ ਉਹਨੂੰ ਸਾਬਣ ਦੀ ਟਿੱਕੀ ਭੇਜੋ ਬਾਈ, ਹੁਣ ਮਿਹਰਬਾਨੀ ਤੁਹਾਡੀ।
1: ਠੀਕ ਹੈ ਜੀ, ਠੀਕ ਹੈ। ਗੁਰਮੀਤ ਸਿੰਘ ਜੀ, ਤੁਹਾਡਾ ਮਨਪਸੰਦ ਗੀਤ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ, ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ।
2: ਸ਼ੁਕਰੀਆ ਬੇਟਾ, ਸ਼ੁਕਰੀਆ।

0: ਜੀ ਸਰੋਤਿਓ,
1: ਆਕਾਸ਼ਵਾਣੀ ਬਠਿੰਡਾ ਦਾ ਮਕਬੂਲ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਅਤੇ ਇਸ ਵਾਰ ਸਾਡੇ ਸਟੂਡੀਓ ਵਿੱਚ ਮੌਜੂਦ ਹੋਣਗੇ ਸ਼੍ਰੀ ਬਖਤੌਰ ਢਿੱਲੋਂ, ਪ੍ਰੈਜ਼ੀਡੈਂਟ ਬਠਿੰਡਾ ਪ੍ਰੈਸ ਕਲੱਬ, ਅਤੇ ਸ਼੍ਰੀ ਪਰਵਿੰਦਰਜੀਤ ਸਿੰਘ, ਸੀਨੀਅਰ ਜਰਨਲਿਸਟ ਮੈਂਬਰ ਬਠਿੰਡਾ ਪ੍ਰੈਸ ਕਲੱਬ। ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਦਲਬੀਰ ਸਿੰਘ, ਮਮਤਾ ਅਰੋੜਾ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਜਿੱਥੇ ਪੱਤਰਕਾਰੀ ਨਾਲ ਜੁੜੇ ਤਜਰਬੇ, ਸਮਾਜਿਕ ਮੁੱਦੇ ਅਤੇ ਲੋਕਾਂ ਨਾਲ ਸੰਬੰਧਿਤ ਅਹਿਮ ਮਸਲਿਆਂ ਤੇ ਹੋਵੇਗੀ ਖੁੱਲੀ ਅਤੇ ਸਾਰਥਕ ਗੱਲਬਾਤ। ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ 0164-2340-331 ਡਾਇਲ ਕਰਕੇ, ਜਾਂ ਫਿਰ ਸਟੂਡੀਓ ਦੇ ਵਟਸਐਪ ਨੰਬਰ ਰਾਹੀਂ, ਜਿਹੜਾ ਹੈ 77173-73146।

0: ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ
1: 11 ਸਤੰਬਰ ਦਿਨ ਸ਼ੁੱਕਰਵਾਰ
0: ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।
2: ਤੁਸੀਂ ਆਨੰਦ ਮਾਹਨ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਤੇ ਠੀਕ 7:30 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤਾਂ ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

ਤਰ੍ਹਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਅੱਜ ਧਰਤੀ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ, ਜਿਸ ਵਿੱਚ ਜਲਵਾਯੂ, ਖੇਤੀਬਾੜੀ, ਸਮੁੰਦਰ ਅਤੇ ਭਾਈਚਾਰੇ ਸ਼ਾਮਲ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੁਲਾੜ 'ਚ ਅਸੀਮ ਸੰਭਾਵਨਾਵਾਂ ਨੇ। ਸ਼੍ਰੀ ਮੋਦੀ ਨੇ ਦੇਸ਼ 'ਚ ਪੁਲਾੜ ਯਾਤਰਾ ਵਿੱਚ ਹੋਈ ਸ਼ਾਨਦਾਰ ਪ੍ਰਗਤੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਚੰਦਰਯਾਨ 3 ਰਾਹੀਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਉਹਨਾਂ ਕਿਹਾ ਕਿ ਅਦਿੱਤਿਆ L1 ਮਿਸ਼ਨ ਸੂਰਜ ਦੇ ਰਹੱਸਾਂ ਨੂੰ ਸਮਝਣ ਵਿੱਚ ਮਦਦ ਕਰ ਰਿਹਾ ਹੈ। ਭਾਰਤ ਦਾ ਟੀਚਾ 2035 ਤੱਕ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨਾ ਅਤੇ 2040 ਤੱਕ ਇੱਕ ਭਾਰਤੀ ਨੂੰ ਚੰਦਰਮਾ 'ਤੇ ਭੇਜਣਾ ਹੈ। ਉਹਨਾਂ ਕਿਹਾ ਕਿ ਭਾਰਤ ਦਾ ਇੱਕ ਸਪਸ਼ਟ ਸਿਧਾਂਤ ਹੈ ਕਿ ਪੁਲਾੜ ਦੇ ਲਾਭ ਸਾਰੀ ਮਨੁੱਖਤਾ ਤੱਕ ਪਹੁੰਚਣੇ ਚਾਹੀਦੇ ਨੇ। ਉਹਨਾਂ ਕਿਹਾ ਕਿ ਭਾਰਤੀ ਰਾਕਟਾਂ ਦੀ ਵਰਤੋਂ ਕਰਕੇ 34 ਦੇਸ਼ਾਂ ਦੇ 430 ਤੋਂ ਵੱਧ ਉਪਗ੍ਰਹਿ ਪੁਲਾੜ ਵਿੱਚ ਭੇਜੇ ਗਏ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਰੋ ਦੀ ਤਕਨਾਲੋਜੀ ਅਤੇ ਸਾਂਝੇਦਾਰੀ ਨਾ ਸਿਰਫ ਭਾਰਤ ਲਈ ਸਗੋਂ ਪੂਰੀ ਦੁਨੀਆ ਲਈ ਲਾਭਦਾਇਕ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਇਸ ਹਫ਼ਤੇ ਨਵੀਂ ਦਿੱਲੀ ਵਿੱਚ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ। ਚੀਨੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ 12 ਅਤੇ 13 ਸਤੰਬਰ ਨੂੰ ਹੋਣ ਵਾਲੇ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣਗੇ। ਵਿਸ਼ਵ ਵਿਆਪੀ ਅਸਥਿਰਤਾ, ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਅਤੇ ਰੂਸ ਯੂਕਰੇਨ ਯੁੱਧ ਦਰਮਿਆਨ ਇਸ ਦੌਰੇ ਨੂੰ ਬ੍ਰਿਕਸ ਸਹਿਯੋਗ ਲਈ ਇੱਕ ਮਹੱਤਵਪੂਰਨ ਕੂਟਨੀਤਿਕ ਪਹਿਲਕਦਮੀ ਮੰਨਿਆ ਜਾ ਰਿਹਾ ਹੈ। ਇਹ 7 ਸਾਲਾਂ ਵਿੱਚ ਸ਼ੀ ਜਿਨਫਿੰਗ ਦਾ ਭਾਰਤ ਦਾ ਪਹਿਲਾ ਦੌਰਾ ਹੋਏਗਾ। ਸ਼੍ਰੀ ਜੀ ਜਿਨਫਿੰਗ ਦੇ ਦੌਰੇ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਜੀ ਨੇ ਪਿਛਲੇ ਮਹੀਨੇ ਪੇਚਿੰਗ ਵਿੱਚ ਸਰਹੱਦੀ ਮੁੱਦੇ, ਸਰਹੱਦ 'ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਅਤੇ ਦੁਵੱਲੇ ਸੰਬੰਧਾਂ ਨੂੰ ਬਿਹਤਰ ਬਣਾਉਣ ਦੇ ਉਪਾਵਾਂ 'ਤੇ ਵਿਆਪਕ ਗੱਲਬਾਤ ਕੀਤੀ ਸੀ। ਭਾਰਤ ਇਸ ਸਮੇਂ ਬ੍ਰਿਕਸ ਦਾ ਚੇਅਰਪਰਸਨ ਹੈ ਅਤੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਨਵੀਂ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ 'ਚ ਦੁਨੀਆ ਦੀਆਂ ਪ੍ਰਮੁੱਖ ਉੱਭਰ ਰਹੀਆਂ ਅਰਥ ਵਿਵਸਥਾਵਾਂ ਇੱਕ ਮੰਚ 'ਤੇ ਹੋਣਗੀਆਂ। ਬ੍ਰਿਕਸ ਵਿੱਚ ਮੂਲ ਰੂਪ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਸਨ। 2024 ਵਿੱਚ ਮਿਸਰ, ਇਥੋਪੀਆ, ਇਰਾਨ, ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਦੇ ਸ਼ਾਮਲ ਹੋਣ ਨਾਲ ਇਸ ਦਾ ਵਿਸਥਾਰ ਕੀਤਾ ਗਿਆ। 2025 'ਚ ਇੰਡੋਨੇਸ਼ੀਆ ਵੀ ਇਸ ਵਿੱਚ ਸ਼ਾਮਲ ਹੋਇਆ। ਬੈਲਾਰੂਸ, ਬੋਲੀਵੀਆ, ਕਜ਼ਾਕਿਸਤਾਨ, ਕਿਊਬਾ, ਮਲੇਸ਼ੀਆ, ਨਾਈਜੀਰੀਆ, ਥਾਈਲੈਂਡ, ਯੁਗਾਂਡਾ, ਉਜ਼ਬੇਕਿਸਤਾਨ ਅਤੇ ਵੀਅਤਨਾਮ ਪਿਛਲੇ ਸਾਲ ਬ੍ਰਿਕਸ ਦੇ ਭਾਈਵਾਲ ਦੇਸ਼ ਬਣੇ ਸਨ। ਨਵੀਂ ਦਿੱਲੀ ਵਿੱਚ ਹੋਣ ਜਾ ਰਹੇ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੇ ਮੱਦੇਨਜ਼ਰ ਦਿੱਲੀ ਪੁਲਿਸ, ਟ੍ਰੈਫਿਕ ਪੁਲਿਸ ਅਤੇ ਨਵੀਂ ਦਿੱਲੀ ਨਗਰ ਪ੍ਰੀਸ਼ਦ ਵੱਲੋਂ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਨੇ। ਇਸ ਦਾ ਉਦੇਸ਼ ਸੰਮੇਲਨ ਦੇ ਸੁਚਾਰੂ ਸੰਚਾਲਨ ਅਤੇ ਸੁਰੱਖਿਅਤ ਮਾਹੌਲ ਨੂੰ ਯਕੀਨੀ ਬਣਾਉਣਾ ਹੈ। ਦਿੱਲੀ ਪੁਲਿਸ ਦੇ 1500 ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ 200 ਜਵਾਨ ਤਾਇਨਾਤ ਕੀਤੇ ਗਏ ਨੇ। ਸੰਮੇਲਨ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿੱਲੀ ਪੁਲਿਸ ਨੇ ਤੁਗਲਕ ਰੋਡ ਇਲਾਕੇ ਵਿੱਚ ਲਗਭਗ 500 CCTV ਕੈਮਰੇ ਲਾਏ ਨੇ। ਇਸ ਤੋਂ ਇਲਾਵਾ ਨਵੀਂ ਦਿੱਲੀ ਨਗਰ ਪ੍ਰੀਸ਼ਦ NDMC ਨੇ ਆਪਣੀ ਗ੍ਰੀਨ ਜ਼ੋਨ ਦੇ ਮੁੱਖ ਮਾਰਗ, ਚੁਰਾਹਿਆਂ, ਗੋਲ ਚੱਕਰਾਂ ਅਤੇ ਜਨਤਕ ਥਾਵਾਂ 'ਤੇ ਲਗਭਗ 15,000 ਗਮਲੇਦਾਰ ਪੌਦੇ ਲਾਏ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਪੂਰੀ ਤਰ੍ਹਾਂ ਤਬਦੀਲੀ ਆਈ ਹੈ। ਉਹ ਨਵੀਂ ਦਿੱਲੀ ਵਿੱਚ ਵੋਰਟੈਕਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਹ ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਆਲਮੀ ਐਰੋਸਪੇਸ ਸਪਲਾਈ ਚੇਨਾਂ ਨਾਲ ਜੋੜਨ ਲਈ ਇੱਕ ਰਾਸ਼ਟਰੀ ਪਹਿਲਕਦਮੀ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ ਪਹਿਲਾਂ ਇਸ ਨੂੰ ਇੱਕ ਵਿਸ਼ੇਸ਼ ਖੇਤਰ ਮੰਨਿਆ ਜਾਂਦਾ ਸੀ, ਪਰ ਹੁਣ ਆਮ ਲੋਕਾਂ ਵੱਲੋਂ ਵੀ ਇਸ ਨੂੰ ਅਪਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਇਸ ਖੇਤਰ ਵਿੱਚ ਆਤਮ ਨਿਰਭਰਤਾ ਵੱਲ ਕੰਮ ਕਰ ਰਹੀ ਹੈ, ਜਿਸ ਵਿੱਚ ਹਿੱਸੇ ਪੁਰਜੇ ਨਿਰਮਾਣ ਤੋਂ ਲੈ ਕੇ ਭਾਰਤ ਵਿੱਚ ਨਿਰਮਿਤ ਜਹਾਜ਼ਾਂ ਤੱਕ ਦੇ ਸਾਰੇ ਖੇਤਰ ਸ਼ਾਮਲ ਨੇ। ਉਹਨਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਮੁਸਾਫਰਾਂ ਦੀ ਹਵਾਈ ਆਵਾਜਾਈ 2035 ਤੱਕ 8.9% ਦੀ ਸਾਲਾਨਾ ਦਰ ਨਾਲ ਵਧਣ ਦੀ ਉਮੀਦ ਹੈ, ਜੋ ਕਿ ਦੁਨੀਆ ਦੀ ਕਿਸੇ ਵੀ ਵੱਡੀ ਅਰਥ ਵਿਵਸਥਾ ਲਈ ਸਭ ਤੋਂ ਤੇਜ਼ ਵਾਧਾ ਹੈ। ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀਪਦ ਯਸੋ ਨਾਇਕ ਨੇ ਦੂਰ ਦੁਰਾਡੇ ਅਤੇ ਚੁਗਿਰਦੇ ਪੱਖੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਭਰੋਸੇਯੋਗ ਬਿਜਲੀ ਵਿਕਲਪ ਪ੍ਰਦਾਨ ਕਰਨ ਵਿੱਚ ਛੋਟੇ ਪਣ ਬਿਜਲੀ ਪ੍ਰੋਜੈਕਟਾਂ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਅੱਜ ਨਵੀਂ ਦਿੱਲੀ ਵਿੱਚ ਭਾਰਤ ਨਵਿਆਉਣਯੋਗ ਊਰਜਾ ਸੰਮੇਲਨ ਅਤੇ ਪ੍ਰਦਰਸ਼ਨੀ ਦੇ ਪੂਰਵਾਲੋਕਨ ਸਮਾਗਮ ਵਿੱਚ ਬੋਲਦਿਆਂ ਸ਼੍ਰੀ ਨਾਇਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਸਾਫ਼ ਸੁਥਰੀ ਊਰਜਾ ਯਾਤਰਾ ਵਿੱਚ ਇੱਕ ਸ਼ਾਨਦਾਰ ਤਬਦੀਲੀ ਆਈ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਉਪਰਾਸ਼ਟਰਪਤੀ ਭਵਨ ਵਿਖੇ ਪ੍ਰਸਿੱਧ ਸਮਾਜ ਸੇਵੀ ਪ੍ਰਿੰਸ ਰਹੀਮ ਆਗਾ ਖਾਨ 5ਵੇਂ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਪਾਣੀ ਅਤੇ ਸਾਫ਼ ਸਫਾਈ, ਔਰਤਾਂ ਦੀ ਅਗਵਾਈ ਵਾਲੇ ਸਵੈ ਸਹਾਇਤਾ ਸਮੂਹਾਂ, ਸਿੱਖਿਆ ਅਤੇ ਭਾਈਚਾਰਕ ਵਿਕਾਸ ਵਿੱਚ ਆਗਾ ਖਾਨ ਵਿਕਾਸ ਨੈੱਟਵਰਕ ਦੇ ਯੋਗਦਾਨ ਬਾਰੇ ਚਰਚਾ ਕੀਤੀ। ਉਪ ਰਾਸ਼ਟਰਪਤੀ ਨੇ ਪੂਰਬੀ ਅਫਰੀਕਾ ਅਤੇ ਅਫਗਾਨਿਸਤਾਨ ਵਿੱਚ ਇਸ ਦੀਆਂ ਪਹਿਲਕਦਮੀਆਂ

0: ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਨਵੀਂ ਦਿੱਲੀ ਵਿੱਚ ਇਸਮਾਇਲੀ ਮੁਸਲਿਮ ਭਾਈਚਾਰੇ ਦੇ 5ਵੇਂ ਇਮਾਮ ਪ੍ਰਿੰਸ ਰਹੀਮ ਆਗਾ ਖਾਨ 5ਵੇਂ ਨਾਲ ਮੁਲਾਕਾਤ ਕੀਤੀ। ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਸੰਭਾਲ, ਖੇਤੀਬਾੜੀ, ਪੇਂਡੂ ਵਿਕਾਸ, ਨੌਜਵਾਨਾਂ ਅਤੇ ਮਹਿਲਾ ਸ਼ਕਤੀਕਰਨ ਦੇ ਖੇਤਰਾਂ ਵਿੱਚ ਆਗਾ ਖਾਨ ਵਿਕਾਸ ਨੈੱਟਵਰਕ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਦੇ ਮਾਡਲ ਹਾਊਸ ਸ਼ਮਸ਼ਾਨ ਘਾਟ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਲੰਮੀ ਬਿਮਾਰੀ ਮਗਰੋਂ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਹ 94 ਸਾਲਾਂ ਦੇ ਸਨ। ਸਾਲ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਸ੍ਰੀ ਭਗਤ ਨੇ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਵਿਭਾਗਾਂ ਦੇ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ। ਉਹਨਾਂ ਦੇ ਪੁੱਤਰ ਮਹਿੰਦਰ ਭਗਤ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਨੇ। ਭਾਰਤ ਨੇ ਮਹਿਲਾ ਹਾਕੀ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਭਾਰਤ ਨੇ ਅੱਜ ਚੀਨ ਦੇ ਮੋਕੀ ਵਿੱਚ ਪਾਕਿਸਤਾਨ ਨੂੰ 19-0 ਨਾਲ ਹਰਾਇਆ। ਭਾਰਤ ਦੀ ਪੂਜਾ ਮਲਿਕ ਨੇ ਹੈਟ੍ਰਿਕ ਬਣਾਈ, ਜਦੋਂ ਕਿ ਸਾਨਿਕਾ ਚੰਦਰਕਾਂਤ ਮਾਨੇ, ਮਧੂ ਸਿਧਰ, ਸੁਪਰੀਆ ਅਤੇ ਰੋਸ਼ਨੀ ਆਇੰਦਰ ਨੇ ਦੋ ਦੋ ਗੋਲ ਕੀਤੇ। ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਇਹ ਮੈਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਰਾਤੀਂ 8 ਵਜੇ ਸ਼ੁਰੂ ਹੋਏਗਾ। ਭਾਰਤ ਨੇ ਆਪਣੇ ਗਰੁੱਪ ਪੜਾਅ ਦੇ 3 ਮੈਚ ਜਿੱਤੇ ਨੇ। ਕੱਲ੍ਹ ਦੂਜੇ ਸੈਮੀਫਾਈਨਲ ਵਿੱਚ ਸ੍ਰੀਲੰਕਾ ਅਤੇ ਪਾਕਿਸਤਾਨ ਆਹਮੋ ਸਾਹਮਣੇ ਹੋਣਗੇ। ਦਿੱਲੀ ਸਰਕਾਰ ਹੁਣ ਆਪਣੀ ਸਟੇਟ ਡਿਜਾਸਟਰ ਰਿਸਪੋਂਸ ਫੋਰਸ SDRF ਬਣਾਏਗੀ। ਇਸ ਨਾਲ ਆਫਤ ਦੀ ਸਥਿਤੀ 'ਚ ਸਿਖਲਾਈ ਪ੍ਰਾਪਤ ਅਤੇ ਵਿਸ਼ੇਸ਼ ਬਲਾਂ ਨੂੰ ਤੇਜ਼ੀ ਨਾਲ ਭੇਜਣ, ਰਾਹਤ ਅਤੇ ਬਚਾਅ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਅਤੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਅੱਜ ਦਿੱਲੀ ਸਕੱਤਰੇਤ ਵਿਖੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮੀਟਿੰਗ 'ਚ SDRF ਦੇ ਗਠਨ ਦਾ ਫੈਸਲਾ ਲਿਆ ਗਿਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿੱਚ ਅੰਤਰਰਾਸ਼ਟਰੀ ਪੁਲਾੜ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਇੱਕ ਸੁਰੱਖਿਅਤ, ਸ਼ਾਂਤੀਪੂਰਨ ਅਤੇ ਨਿਰੰਤਰ ਰਹਿਣਯੋਗ ਪੁਲਾੜ ਖੇਤਰ ਦਾ ਸਮਰਥਨ ਕਰਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਇਸ ਹਫ਼ਤੇ ਨਵੀਂ ਦਿੱਲੀ ਵਿੱਚ ਬ੍ਰਿਕਸ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ। ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਕੇ ਰਾਮਾ ਨੋਇਡੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਹਵਾਬਾਜੀ ਖੇਤਰ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਭਾਰਤ ਪਾਕਿਸਤਾਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਦੇ ਸੈਮੀਫਾਈਨਲ 'ਚ ਪਹੁੰਚ ਗਿਆ ਅਤੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਾਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਵੱਲ, ਜਿੱਥੇ ਤੁਸੀਂ ਸੁਣੋਗੇ ਇੰਡੀਆ ਅਤੇ ਬੰਗਲਾਦੇਸ਼ ਦੇ ਵਿਚਕਾਰ ਮਹਿਲਾ ਦੁਆਰਾ ਖੇਡੇ ਜਾ ਰਹੇ ਮਹਿਲਾ ਏਸ਼ੀਆ ਕੱਪ T20 ਕ੍ਰਿਕਟ ਟੂਰਨਾਮੈਂਟ ਦੇ ਅੱਖੀਂ ਦੇਖੇ ਮੈਚ ਦਾ ਪ੍ਰਸਾਰਣ, ਜਿਸ ਦੀ ਕਮੈਂਟਰੀ ਤੁਸੀਂ ਸੁਣੋਗੇ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ।
2: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਮੋਬਾਈਲ ਐਪ ਦੇ ਜ਼ਰੀਏ ਤੁਸੀਂ ਸੁਣੋਗੇ ਹੁਣ ਸਮਾਚਾਰ ਦਰਸ਼ਨ।
3: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ
4: ਆਰਡਰ ਜੋ ਹੈ ਅੱਛੀ ਸਟਾਰਟ ਕੇ ਬਾਅਦ ਮਿਡਲ ਆਰਡਰ ਚੱਲ ਨਹੀਂ ਪਾਇਆ ਥਾ ਤੋ ਵੋ ਉਸ ਪਰ ਥੋੜਾ ਸਾ ਕੰਸਰਨ ਹੋਗਾ ਔਰ ਵਹਾਂ ਬਾਂਗਲਾਦੇਸ਼ੀ ਗੇਂਦਬਾਜ਼ੋ ਸੇ ਭਾਰਤ ਕੋ ਬਚ ਕਰ ਖੇਲਣਾ ਹੋਗਾ।
5: ਮਾਰੂਫਾ ਕੀ ਬਹੁਤ ਚਰਚਾ ਹੋ ਰਹੀ ਹੈ ਔਰ ਕੁਛ ਕਹਾਣੀਆਂ ਬਹੁਤ ਪ੍ਰੇਰਿਤ ਵੀ ਕਰਤੀ ਹੈ। ਕੁਛ ਵੈਸੀ ਹੀ ਕਹਾਣੀ ਮਾਰੂਫਾ ਕੀ ਵੀ ਰਹੀ ਹੈ। ਉਨਕੇ ਪਾਸ ਕ੍ਰਿਕਟ ਖੇਲਣੇ ਕੇ ਲੀਏ ਕਿੱਟ ਨਹੀਂ ਥਾ, ਵੋ ਆਪਣੇ ਆਸ ਪਾਸ ਕੇ ਲੜਕੋਂ ਕੇ ਸਾਥ ਖੇਲਤੀ ਥੀ, ਤਾਨੇ ਸੁਣਤੀ ਥੀ ਔਰ ਇੱਕ ਔਰ ਰੋਚਕ ਬਾਤ ਹੈ ਕਿ ਉਨਕੇ ਪਿਤਾ ਕਿਸਾਨ ਹੈ, ਵੋ ਖੇਤੋਂ ਮੇ ਜਾਤੀ ਥੀ, ਜੁਤਾਈ ਕਾ ਕਾਮ ਕਰਤੀ ਥੀ, ਜਿਨਸੇ ਉਨਕੇ ਸ਼ੋਲਡਰਸ ਮਜ਼ਬੂਤ ਹੋਏ ਔਰ ਫਿਰ ਵੋ ਤੇਜ਼ ਗੇਂਦਬਾਜ਼ ਬਨੀ ਔਰ ਬਾਂਗਲਾਦੇਸ਼ ਕੇ ਲੀਏ ਕਈ ਅਹਿਮ ਵਿਕਟ ਇਸ ਟੂਰਨਾਮੈਂਟ ਮੇ ਚਟਕਾ ਚੁਕੀ ਹੈ।
4: ਔਰ ਇੱਕ ਔਰ ਬਾਤ ਹੈ ਕਿ ਉਨਕੇ ਫੇਵਰੇਟ ਪਲੇਅਰ ਉਨਕੇ ਆਈਡੋਲ ਜੋ ਹੈ ਵੋ ਹਾਰਦਿਕ ਪਾਂਡਿਆ।
5: ਜੀ ਬਿਲਕੁਲ ਰਵਿੰਦਰ, ਅਗਰ ਬਾਂਗਲਾਦੇਸ਼ ਕੀ ਥੋੜੀ ਬਾਤ ਕਰੇ, ਸਪਿਨ ਮੇ ਕਾਫੀ ਜ਼ਿਆਦਾ ਅਨੁਭਵ ਵੀ ਹੈ ਔਰ ਹਮਨੇ ਦੇਖਾ ਕਿ ਕਾਫੀ ਲੋ ਟੋਟਲ ਵੀ ਡਿਫੈਂਡ ਕੀਆ, UAE ਕੇ ਸਾਥ 103 ਰਨ ਬਣਾਏ ਔਰ ਇੱਕ ਸਮੇਂ ਐਸਾ ਲੱਗ ਰਿਹਾ ਥਾ ਕਿ ਵੋ ਮੈਚ ਫੰਸ ਗਿਆ ਹੈ, ਲੇਕਿਨ ਉਸਕੇ ਬਾਵਜੂਦ ਉਸ ਟੋਟਲ ਕੋ ਡਿਫੈਂਡ ਕੀਆ। ਸ਼੍ਰੀਲੰਕਾ ਕੇ ਸਾਥ ਜੋ ਉਨਕਾ ਮੈਚ ਥਾ, ਉਸਮੇ ਸ਼੍ਰੀਲੰਕਾ ਕੇ ਟੌਪ ਆਰਡਰ ਕੋ ਪੂਰੀ ਤਰੀਕੇ ਸੇ ਉਨ੍ਹੋਂਨੇ ਨਿਸਤ ਨਾਬੂਦ ਕਰ ਦਿਆ ਥਾ। ਨੀਲਾਕਸ਼ੀ ਨੇ ਆਕੇ

0: अंप्स पे गेंद लगी हो, वो निर्णय नॉट आउट का रहेगा।
1: Well, and the third umpire is still taking decision, and finally she says not out. So not out is the non-striker Shefali Varma, and Hanmanpreet Kaur is yet to score. She's faced one delivery and played quite an extravagant sweep shot. Rabea now with the next delivery over the wicket, and that turned viciously. Rabea, the leg spinner, and the leg spinners are bowling against the right-handed batters. Well, as she's a leg spinner, Harmanpreet Kaur selected that sweep shot. The next delivery on the leg stump this time, and Harmanpreet playing a defensive shot. It's not very easy to play big shots.
0: 25 गेंदें हो गई हैं, कोई बाउंड्री हिट नहीं आई है, और ये दबाव अब भारतीय बैटर्स पे बनेगा। उसी दबाव के चलते प्रतिका रावल का भी विकेट गिरा, वो बड़े शॉट खेलने की कोशिश में थी।
1: And the next delivery, once again, it has been played defensively by Harmanpreet. And no run. The bowler fails in a follow-through after 10 overs. India are 59 for the loss of 2 wickets. So that's a good battle between ball and bat at the moment. The Bangladeshi bowlers are keeping the Indian batters tight, and they're not allowing them to go after the bowling. As Harmanpreet Kaur is the only cricketer who led her team in 151 matches. So that's another record of sorts.
0: चलिए एक रिकॉर्ड और। रबिया खान 11 इनिंग्स में।
2: ਤੁਸੀਂ ਸੁਣ ਰਹੇ ਹੋ ਇੰਡੀਆ ਅਤੇ ਬੰਗਲਾਦੇਸ਼ ਦੇ ਵਿਚਕਾਰ ਮਹਿਲਾ ਦੁਆਰਾ ਖੇਡੇ ਜਾ ਰਹੇ ਮਹਿਲਾ ਏਸ਼ੀਆ ਕੱਪ T20 ਕ੍ਰਿਕਟ ਟੂਰਨਾਮੈਂਟ ਦੇ ਅੱਖੀ ਦੇਖੇ ਮੈਚ ਦਾ ਪ੍ਰਸਾਰਣ, ਜਿਸ ਦੀ ਕਮੈਂਟਰੀ ਤੁਸੀਂ ਸੁਣ ਰਹੇ ਹੋ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ। ਮੈਚ ਦੇ ਵਿਚਕਾਰ ਅੰਤਰਾਲ ਲੈਂਦੇ ਹੋਏ ਆਓ ਸੁਣਦੇ ਹਾਂ ਸਮਾਚਾਰ ਸੰਧਿਆ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਠੀਕ 8:45 ਤੇ, ਅਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਠੀਕ 9 ਵਜੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਓ ਕੁਛ ਪਲ ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।